0: ਜੇ ਦੂਜੇ ਪਾਸੋਂ ਮੰਗੀ ਹੈ ਜੇ ਦੂਜੇ ਪਾਸੋਂ ਮੰਗੀ ਹੈ ਤਾਂ ਲਾਜ ਮਰਾਈਏ ਮੋਹ ਦੂਜੀ ਨਾਹੀਂ ਥਾਂ
1: ਸੁਧ ਨੂੰ ਜੋੜ ਜਾਈਏ ਪ੍ਰਭ।

ਕਿਉਂਕਿ ਮੈਨੂੰ ਇਹ ਯਕੀਨ ਹੈ ਕਿ ਜਦੋਂ ਤੂੰ ਮੈਨੂੰ ਆਪਣਾ ਬਣਾਵੇਂਗਾ ਤੇ ਮੈਨੂੰ ਨਿਵਾਜੇਗਾ, ਮੈਨੂੰ ਮਾਣ ਬਖਸ਼ੇਗਾ। ਮੈਂ ਤੇਰੇ ਦਰ ਤੇ ਆ ਕੇ ਤੇਰੇ ਅੱਗੇ ਪੁਕਾਰ ਕਰਦਾ ਹਾਂ ਕਿ ਕਿਰਪਾ ਕਰ ਮੈਨੂੰ।

0: ਕਲਗੀਆਂ ਵਾਲੇ ਦੇ ਪਿਆਰ ਵਿੱਚ ਸਾਰੇ ਮਾਈ ਭਾਈ ਇੱਕ ਵਾਰੀ ਆਖੋ ਸਤਨਾਮ
1: ਸ੍ਰੀ ਵਾਹਿਗੁਰੂ।
0: ਖਾਲਸਾ ਗੁਣਾਂ ਦਾ ਨਾਂ ਹੈ, ਕਰਨੀ ਦਾ ਨਾਂ ਹੈ, ਰਹਿਣੀ ਦਾ ਨਾਂ ਹੈ, ਅਮਲੀ ਜੀਵਨ ਦਾ ਨਾਂ ਹੈ, ਉਹਨਾਂ ਗੁਣਾਂ ਵਿੱਚੋਂ ਇੱਕ ਗੁਣ ਖਾਲਸੇ ਦਾ ਆਪ ਜੀ ਲੜੀਵਾਰ ਸਰਵਣ ਕਰ ਰਹੇ ਹੋ। ਖਾਲਸਾ ਸੋ ਨਿਰਧਨ ਕੋ ਪਾਲੇ, ਪੰਜ ਤਰ੍ਹਾਂ ਦਾ ਨਿਰਧਨ ਨੂੰ ਪਾਲਣਾ, ਤਿੰਨ ਤਰ੍ਹਾਂ ਦਾ ਆਪ ਜੀ ਸਰਵਣ ਕਰ ਚੁੱਕੇ ਹੋ, ਅੱਜ ਚੌਥੀ ਤਰ੍ਹਾਂ ਦੀ ਵਾਰੀ ਹੈ। ਕੋਈ ਸੰਗਤ ਨਵੀਂ ਆਈ ਹੁੰਦੀ ਹੈ, ਇਸ ਕਰਕੇ ਕੇਵਲ ਬੋਲ ਕੇ ਪਹਿਲੇ ਤਿੰਨ ਵੀਰਵਾਰਾਂ ਦਾ ਜੋ ਇੱਕ ਇੱਕ ਪ੍ਰਕਰਣ ਆਪ ਜੀ ਨੇ ਵੇਰਵੇ ਸਹਿਤ ਸਰਵਣ ਕੀਤਾ ਹੈ, ਉਹ ਕੇਵਲ ਬੋਲ ਕੇ ਲੰਘਦੇ ਹਾਂ। ਅੱਜ ਚੌਥੇ ਦੀ ਮਹਾਰਾਜ ਜੀ ਸੇਵਾ ਲੈਣ, ਪਹਿਲਾਂ ਨਿਰਧਨ ਨੂੰ ਪਾਲਣਾ, ਦਸਵੰਧ ਕੱਢਣਾ,

ਕਿਸੇ ਦੀ ਪੜ੍ਹਾਈ ਦਾ ਸਾਧਨ ਵੀ ਬਣਨਾ, ਕਿਸੇ ਗੁਰਮੁਖ ਗੁਰਸਿੱਖ ਨੂੰ ਆਪਣੇ ਦਸਵੰਧ ਵਿੱਚੋਂ ਆਰਥਿਕ ਪੱਖੋਂ ਡਿੱਗਿਆ ਹੋਵੇ ਉੱਚਾ ਚੁੱਕਣਾ। ਜਿਵੇਂ ਪਿਛਲੀ ਵਾਰੀ ਦੱਸਿਆ ਸੀ, ਜਦੋਂ ਕਿਸੇ ਗੁਰਸਿੱਖ ਨੂੰ ਆਰਥਿਕ ਪੱਖੋਂ ਉੱਤੇ ਚੁੱਕੀਏ ਦਸਵੰਧ ਵਿੱਚੋਂ, ਤੇ ਸੱਜਾ ਹੱਥ ਕੁਝ ਕਰੇ ਤੇ ਖੱਬੇ ਨੂੰ ਵੀ ਪਤਾ ਨਾ ਲੱਗੇ। ਜਿਹੜਾ ਚਿੱਟ ਕੱਪੜੀ ਹੈ ਉਹ ਫਿਰ ਚੱਕਦਾ, ਇਹ ਪਹਿਲਾਂ ਨਿਰਧਨ ਨੂੰ ਪਾਲਣਾ, ਦਸਵੰਧ ਕੱਢਣਾ। ਦੂਸਰਾ ਨਿਰਧਨ ਨੂੰ ਪਾਲਣਾ, ਗੁਰੂ ਪਿਆਰਿਓ, ਕਿਸੇ ਦੇ ਔਗਣ ਨੂੰ ਕੁਝ ਮਿੰਟਾਂ ਲਈ ਸਕਿੰਟਾਂ ਲਈ ਜਰ ਲੈਣਾ ਤੇ ਕਲੇਸ਼ ਦਾ ਸਮਾਂ ਲੰਘਾ ਦੇਣਾ। ਜਿਹਦੀ ਅੱਜ ਬਹੁਤ ਲੋੜ ਹੈ। ਹਾਰਨ ਨਾਲੋਂ ਜਿੱਤਣਾ ਔਖਾ ਤੇ ਜਿੱਤਣ ਨਾਲੋਂ ਜਰਨਾ। ਨਿਰਧਨ ਨੂੰ ਪਾਲਣਾ

ਕਿਸੇ ਦਾ ਹੱਕ ਨਾ ਮਾਰਨਾ। ਜੋ ਪਿਛਲੀ ਵਾਰੀ ਮਹਾਰਾਜ ਜੀ ਨੇ ਸੇਵਾ ਲਈ, ਤਿੰਨ ਤਰ੍ਹਾਂ ਦਾ ਹੱਕ ਹੁੰਦਾ, ਇੱਕ ਕਿਸੇ ਦਾ ਮਾਇਆ ਦਾ ਹੱਕ ਮਾਰਨਾ, ਇੱਕ ਕਿਸੇ ਦਾ ਧਰਮ ਦਾ ਹੱਕ ਖੋਣਾ, ਇੱਕ ਕਿਸੇ ਦਾ ਸੇਵਾ ਦਾ ਹੱਕ ਖੋਣਾ। ਇਹ ਸਿੱਖ ਕਦੀ ਵੀ ਹੱਕ ਨਾ ਮਾਰੇ। ਔਰੰਗਜ਼ੇਬ ਨੇ ਧਰਮ ਦਾ ਹੱਕ ਖੋਇਆ ਜਬਰੀ। ਮਾਇਆ ਦਾ ਹੱਕ ਮਾਰਨਾ, ਧਰਮ ਦਾ ਹੱਕ, ਸੇਵਾ ਦਾ ਹੱਕ, ਇਹ ਤਿੰਨ ਹੱਕ ਹੁੰਦੇ ਨੇ। ਇਹ ਵੀ ਨਿਰਧਨ ਨੂੰ ਪਾਲਣਾ, ਕਿਸੇ ਦਾ ਹੱਕ ਮੈਂ ਖੋਵਾਂ। ਪਿਛਲੀ ਵਾਰੀ ਦੀ ਵਿਚਾਰ ਸੁਣ ਕੇ ਹੀ ਸੋਮਵਾਰ ਦਾਸ ਨੂੰ ਚਿੱਠੀ ਮਿਲੀ ਹੈ, ਤੁਹਾਡੇ ਸੰਗਤ ਚ ਹੀ ਬੈਠਾ ਹੋਏਗਾ ਪ੍ਰੇਮੀ, ਉਹਨਾਂ ਚਿੱਠੀ ਚ ਲਿਖਿਆ ਕਿ ਸਾਡੇ ਨਜ਼ਦੀਕ ਹੀ ਗੁਰਦੁਆਰਾ ਜਿੱਥੇ 70 ਸਾਲ ਦਾ ਗ੍ਰੰਥੀ ਸੇਵਾ ਕਰ ਰਿਹਾ, ਥੋੜਾ ਸਰੀਰ ਚਲੋ ਕਮਜ਼ੋਰ ਹੈ। ਤੇ ਕਹਿਣ ਲੱਗੇ ਇਲਾਕੇ ਵਾਲੇ ਨੇ ਮੈਨੂੰ ਕਿਹਾ ਵੀ ਤੂੰ 10 ਬੰਦਿਆਂ ਕੋਲੋਂ ਸਾਈਨ ਕਰਾ ਲੈ, ਇਹਦੇ ਕੋਲ ਸੇਵਾ ਨਹੀਂ ਹੁੰਦੀ, ਇਹਨੂੰ ਕੱਢ ਦਿੰਦੇ ਹਾਂ, ਤੈਨੂੰ ਰੱਖ ਲੈਂਦੇ ਹਾਂ। ਕਹਿੰਦਾ ਮੈਂ ਵੀਰਵਾਰ ਸੁਣਿਆ ਸੀ ਇੰਜ ਹੱਕ ਨਹੀਂ ਮਾਰਨਾ। ਹੱਕ ਸਤਨਾਮ, ਮੈਂ 10 ਕੀ 20 ਕੋ ਸਾਈਨ ਕਰਾ ਲਾਂਗਾ, ਵਾਕਫੀ ਨਾਲ, ਜ਼ੋਰ ਨਾਲ, ਪਿਆਰ ਨਾਲ, ਸਭ ਤਰ੍ਹਾਂ, ਪਰ ਉਹਦੀ ਰੋਟੀ ਖਾ ਖੋ ਕੇ ਤੇ ਆਪਣੇ ਕਰਨਾ ਨਹੀਂ। ਸੰਗਤ ਕਰਨੀ ਇੰਨੀ ਜ਼ਰੂਰੀ ਹੈ, ਕੋਈ ਨਾ ਕੋਈ ਗੱਲ ਕਿਤੇ ਦਿਮਾਗ ਦੇ ਖਾਨੇ ਚ ਅਸਰ ਛੱਡ ਜਾਂਦੀ। ਗੁਰਸਿੱਖ ਕਦੀ ਵੀ ਇੰਜ ਹੱਕ ਖੋ ਕੇ ਉਹਨੂੰ ਖੁਸ਼ੀ ਨਹੀਂ। ਆਮ ਬੰਦਾ ਜਿਹਨੇ ਸੰਗਤ ਨਾ ਕੀਤੀ ਹੋਵੇ ਉਹਨੂੰ ਪਤਾ ਹੀ ਨਹੀਂ। ਇਹ ਵੀ ਨਿਰਧਨ ਨੂੰ ਪਾਉਣਾ, ਉਹਦੀ ਥਾਲੀ ਚ ਰੋਟੀ ਖੋ ਕੇ ਮੈਂ ਖਾ ਲਾਂ, ਨਹੀਂ। ਇੱਕ ਗੁਰਸਿੱਖ ਨੂੰ ਪਤਾ ਮੈਨੂੰ ਉਹ ਸੁੱਖ ਨਹੀਂ ਦੇਗੀ। ਜੋ ਬੀਜ ਮੈਂ ਬੀਜ ਦਿਆਂਗਾ ਅੱਜ ਨਹੀਂ 6 ਮਹੀਨੇ ਨੂੰ, ਸਾਲ ਨੂੰ, ਮੈਨੂੰ ਵੱਢਣਾ ਪਏ। ਆਪਣਾ ਬੀਜ ਵੱਢਣਾ ਪੈਂਦਾ, ਆਪੇ ਬੀਜ ਆਪੇ ਹੀ ਖਾਣਾ ਪੈਂਦਾ। ਜੈਸਾ ਬੀਜ ਸੂ ਕਰਮਾ ਸੰਗ ਰੱਖੇ। ਕੋਈ ਸੇਵਕ ਕਿਸੇ ਮਹਾਂਪੁਰਸ਼ਾਂ ਕੋਲ ਰਹਿੰਦਾ ਰਿਹਾ ਪਰ ਉਹਨਾਂ ਦੀ ਕੋਈ ਸੇਵਾ ਜਾਂ ਸ਼ਰਧਾ ਨਹੀਂ, ਸਮਾਂ ਲੰਘਾਉਂਦਾ ਰਿਹਾ ਉੱਥੋਂ। ਉਹ ਸੇਵਕ ਵੀ ਜਦੋਂ ਕਿਸੇ ਪਦਵੀ ਤੇ ਪਹੁੰਚੇਗਾ ਉਹਨੂੰ ਵੀ ਅੱਗੋਂ ਸੇਵਕ ਸੁੱਖ ਨਹੀਂ ਦੇਣਗੇ, ਕਿਉਂ? ਉਹਨੇ ਦਿੱਤਾ ਨਹੀਂ ਆਪਣੇ ਮੁਰਸ਼ਦ ਨੂੰ।

ਹੁਣ ਉਹਨੇ ਵੀ ਵੜਨਾ ਸੱਸ ਕਿਸੇ ਦੇ ਵੜਨਾ ਪੈਣਾ। ਨਕਸ਼ਾ ਸਾਹਮਣੇ ਰੱਖ ਕੇ ਬੀਜ ਤੂੰ ਵੀ ਕਦੀ ਵੜਨਾ ਸੱਸ, ਜੇ ਤੇਰੇ ਨਾਲ ਇੰਜ ਹੋਵੇ।

സംഗത് കരന്ദാസറവർ. തീസര നരദനു പാലണാസി കിസേ ദാ ഹക്ക് നാ മാരണാ മായാ ദാ ഭീ സേവാ ദാ ഭീ. മെനൂ യാദ് ഏ മൈ ਸ਼ਹੀਦਾਂ ਦੇ ਜੋੜਿਆਂ ਦੀ ਸੇਵਾ ਕਰੀਦੀ ਸੀ ਤੇ ਕਈ ਸੱਜਣ ਨਹੀਂ ਸੀ ਉਹਨਾਂ ਨੂੰ ਸੰਗਤ ਕਦੀ ਨਹੀਂ ਆਏ. ਹੁਣ ਜੋੜਾ ਰੱਖਣ ਵਾਲਾ ਇੱਕ ਹੁੰਦਾ ਸੀ ਤੇ ਲੈਣ ਵਾਲੇ ਦਸ ਹੁੰਦੇ ਸੀ. ਤੋ ਜਿਹਨੇ ਜੋੜਾ ਫੜਿਆ ਉਹਨੇ ਫਟਾਫਟ ਖਾਨੇ ਚ ਰੱਖ ਆਣਾ ਤੇ ਫਿਰ ਜਿਹਨੇ ਜੋੜਾ ਲੈਣਾ ਭਾਵੇਂ ਉਹਦੇ ਕੋਲ ਨਾ ਖਲੋਤੇ ਹੋਣਾ ਪਰੇ ਖਲੋਤੇ ਹੋਣਾ ਪਰ ਸਭ ਨੂੰ ਪਾਸੇ ਕਰਕੇ ਨਾ ਫਿਰ ਜੋੜਾ. ਇਹ ਵੀ ਸੇਵਾ ਦਾ ਹੱਕ ਹੋਣਾ ਧਿਆਨ ਦੇਣਾ ਵੀ ਇਹ 6-7 ਬਾਕੀ ਨਾਲ ਸੇਵਾ ਕਰ ਲੈਣ. ਮੈਂ ਕਰ ਲਾ ਆਪਣੇ ਵੱਲੋਂ ਤੋਂ ਕਹਿੰਦਾ ਮੈਂ ਸੇਵਾ ਕਰ ਰਿਹਾ ਜ਼ਿਆਦਾ ਇਹਨਾਂ ਨਾਲੋਂ ਦੂਜਿਆਂ ਦਾ ਹੱਕ ਹੋ ਰਿਹਾ. ਰੁਮਾਲ ਲੈ ਕੇ ਅੰਦਰ ਜਿਹੜੇ ਖਾਨੇ ਚ ਪਏ ਨੇ ਝਾੜ ਵੀ ਸਕਦਾ, ਬੁਰਸ਼ ਲਿਆ ਕੇ ਉਹ ਵੀ ਸੇਵਾ ਕਰ ਸਕਦਾ, ਜਾਂ ਤੂੰ ਰੱਖਿਆ ਹੁਣ ਬਾਕੀ 6 ਉਹਨਾਂ ਨੂੰ ਲੈਣ ਫਿਰ ਤੇਰੀ ਵਾਰੀ. ਕਿਸੇ ਦਾ ਸੇਵਾ ਦਾ ਹੱਕ ਵੀ ਨਹੀਂ ਸਿੱਖ ਨੇ ਖੋਣਾ, ਧਰਮ ਦਾ ਹੱਕ ਵੀ ਨਹੀਂ, ਮਾਇਆ ਦਾ ਵੀ ਨਹੀਂ. ਤੇ ਅੱਜ ਜਿਹੜਾ ਚੌਥਾ ਨਿਰਧਨ ਨੂੰ ਪਾਲਣਾ ਇਹਦੇ ਚ ਕੋਈ ਮਾਇਆ ਨਹੀਂ ਕੱਢਣੀ ਪੈਂਦੀ. ਮੈਂ ਕਹਿੰਦਾ ਕੋਈ ਸਮਾਂ ਵੀ ਨਹੀਂ ਇੰਨਾ ਦੇਣਾ ਪੈਂਦਾ. ਮੈਂ ਕਹਿੰਦਾ ਕੋਈ ਸਰੀਰ ਦਾ ਜ਼ੋਰ ਵੀ ਨਹੀਂ ਲੱਗਦਾ, ਧਨ ਵੀ ਨਹੀਂ ਕੱਢਣਾ ਪੈਂਦਾ. ਆਓ ਇਹ ਚੌਥਾ ਨਿਰਧਨ ਨੂੰ ਪਾਲਣਾ ਅੱਜ ਬਾਬਾ ਜੀ ਸੇਵਾ ਲੈਣ. ਤੀਸਰਾ ਵਾਹਿਗੁਰੂ, ਚੌਥਾ ਨਿਰਧਨ ਨੂੰ ਪਾਲਣਾ ਗੁਰੂ ਪਿਆਰਿਓ ਰਸਨਾ ਨਾਲ, ਕੋਈ ਮਾਇਆ ਨਹੀਂ ਲੱਗਦੀ. ਤੁਸੀਂ ਵੀ ਖਾਲਸੇ ਦੀ ਲਾਈਨ ਚ ਸ਼ਾਮਲ ਹੋ ਸਕਦੇ ਹੋ. ਇੱਕ ਰਸਨਾ ਤੇ ਕੰਟਰੋਲ ਕਰਕੇ ਰਸਨਾ ਨਾਲ ਮਿੱਠਾ ਬੋਲ ਬੋਲ ਕੇ ਇਹ ਵੀ ਨਿਰਧਨ ਨੂੰ ਪਾਲਣਾ. ਆਪਣੇ ਹਿੰਦੁਸਤਾਨ ਚ ਇੱਕ ਸੰਸਥਾ ਹੈ, ਅੱਗੇ ਬਚਨ ਸੁਣਿਆ ਹੋਏਗਾ ਤੁਸੀਂ, ਉਹਦਾ ਨਾਂ ਹੈ ਹੈਲਪ ਇਜ਼ ਇੰਡੀਆ. ਉਹ ਕੇਵਲ ਜਿੰਨੇ ਹਿੰਦੁਸਤਾਨ ਚ ਬਿਰਧ ਘਰ ਬਣੇ ਨੇ ਨਾ ਉਹਨਾਂ ਨੂੰ ਮਦਦ ਦਿੰਦੀ, ਬਾਹਰਲੇ ਦੇਸ਼ਾਂ ਤੱਕ ਇਹਨਾਂ ਦਾ ਸੰਪਰਕ ਫੈਲਿਆ ਹੋਇਆ. ਇਹਨਾਂ ਦਾ ਵਿਜ਼ਿਟਿੰਗ ਕਾਰਡ ਹੈ ਨਾ ਉਹਦੇ ਤੇ ਲੋਗੋ ਵੀ ਜਿਹੜਾ ਨਾ ਬਜ਼ੁਰਗ ਨੇ ਸੋਟੀ ਫੜੀ ਏ ਗੋਲ ਕਤਾਰੇ ਚ, ਇਹਨਾਂ ਦਾ ਲੋਗੋ ਨਿਸ਼ਾਨ ਹੈ ਉਹ. ਇੱਕ ਵਾਰੀ ਇਹਨਾਂ ਨਾਲ ਦਾਸ ਦੀ ਮੀਟਿੰਗ ਹੋਈ. ਇਹ ਆਪ ਬਿਰਧ ਘਰ ਚਲਾਉਂਦੇ ਨਹੀਂ, ਬਿਰਧ ਘਰ ਜੋ ਚਲਾਉਣ ਉਹਨਾਂ ਨੂੰ ਮਦਦ ਦਿੰਦੇ. ਤਰਨ ਤਾਰਨ ਵਿਚ ਵੀ ਜਿਹੜਾ ਬਣਿਆ ਨਾ ਭਾਈ ਵੀਰ ਸਿੰਘ ਬਿਰਧ ਘਰ, ਉਥੇ ਵੀ ਇੱਕ ਪੋਰਸ਼ਨ ਇਹਨਾਂ ਵੱਲੋਂ ਬਣਾਇਆ ਗਿਆ, ਅੰਦਰ ਨਾਂ ਵੀ ਲਿਖਿਆ. ਇਹਨਾਂ ਨਾਲ ਇੱਕ ਵਾਰੀ ਮੀਟਿੰਗ ਹੋਈ ਤੇ ਕੁਝ ਲਫ਼ਜ਼ ਮੈਨੂੰ ਬੜੇ ਅੱਜ ਤੱਕ ਯਾਦ ਨੇ, ਅੱਗੇ ਸੁਣੇ ਵੀ ਨੇ ਤੁਸੀਂ ਕੁਝ ਨਵੇਂ ਬੈਠੇ ਹੁੰਦੇ. ਕਹਿੰਦੇ 9 ਕਰੋੜ ਬਜ਼ੁਰਗ ਨੇ ਹਿੰਦੁਸਤਾਨ ਵਿਚ ਜਿਨ੍ਹਾਂ ਦੇ ਬੱਚੇ ਉਨ੍ਹਾਂ ਨੂੰ ਪੁੱਛਦੇ ਨਹੀਂ. ਧਿਆਨ ਦੇ ਕਹਿੰਦੇ ਸਾਡੀ ਸੰਸਥਾ ਨੇ ਇੱਕੋ ਮਿਸ਼ਨ ਚੁਣਿਆ. ਮੈਂ ਤਾਂ ਕਹਿੰਦਾ ਬਲਿਹਾਰ ਜਾਈਏ ਇਹੋ ਜਿਹੀਆਂ ਸੋਚਾਂ ਤੋਂ. ਕੋਈ ਚੰਗੇ ਬੰਨੇ ਦਾ ਮਿਸ਼ਨ ਚੁਣਨਾ ਫਿਰ ਉਹਦੀਆਂ ਬਰੀਕੀਆਂ ਚ ਜਾਣ. ਆਪਣੀ ਸਭਾ ਦੀ ਵੀ ਅਰਦਾਸ ਕਰਿਓ, ਤੁਸੀਂ ਵੀ ਇੱਕ ਮਿਸ਼ਨ ਚੁਣਿਆ ਵਿਧਵਾ ਬੀਬੀਆਂ ਦਾ. ਇੱਥੇ ਵੀ ਚੱਲ ਰਿਹਾ 700 ਪਰਿਵਾਰ ਇਸ ਵੇਲੇ.

ਨੇ ਆ ਗਿਆ ਸਤਿਗੁਰੂ ਕਿਰਪਾ ਕਰਕੇ ਇਸ ਫੁਲਵਾੜੀ ਕੋਲੋਂ ਇਹ ਵੀ ਤੂੰ ਸਿਰ ਤੇ ਹੱਥ ਰੱਖ ਕੇ ਤੂੰ ਸਾਂਝਾ ਸਾਹਿਬ ਕੋਈ ਵੈਰ ਵਿਰੋਧ ਨਹੀਂ ਅੱਜ ਲੋੜ ਇਸ ਪ੍ਰਚਾਰ ਦੀ ਮੈਂ ਕਹਿੰਦਾ ਇੰਨਾ ਭਾਰਾ ਕਲਯੁਗ ਦਾ ਸਮਾਂ ਆ ਰਿਹਾ ਜਾਂ ਆਉਂਦਾ ਪਿਆ ਜਾਂ ਆਇਆ ਜਾਂ ਆ ਰਿਹਾ ਹੈਰਾਨ ਤੁਸੀਂ ਰੋਜ਼ ਦੀ ਅਖਬਾਰ ਵੇਖ ਲਓ ਤੁਹਾਨੂੰ ਪਹਿਲੇ ਪੇਜ ਤੇ ਹੀ ਤਿੰਨ ਚਾਰ ਜਗ੍ਹਾ ਤੇ ਖਬਰਾਂ ਮਿਲਣਗੀਆਂ ਉੱਥੇ ਬੰਬ ਫਟਿਆ ਇੰਨੇ ਮਰ ਗਏ ਉੱਥੇ ਇੰਨੇ ਫਲਾਣਿਆਂ ਨੇ ਇੰਨਿਆਂ ਨੂੰ ਮਾਰਤਾ ਉੱਥੇ ਇਹਨਾਂ ਨੇ ਬੱਸ ਤੇ ਇੰਨਿਆਂ ਨੂੰ ਮਾਰਤਾ ਉੱਥੇ ਇੰਨਿਆਂ ਨੇ ਅੱਗ ਲਾ ਕੇ ਇਹਨਾਂ ਨੂੰ ਮਾਰਤਾ ਕੀ ਹੋ ਰਿਹਾ ਵੇਖ ਲਓ ਬੰਦਾ ਬੰਦੇ ਦਾ ਵੈਰੀ ਹੋਇਆ ਅਰਦਾਸ ਕਰੋ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਮੇਰ ਕਰਨ ਕੋਈ ਸਮਾਂ ਅੱਖਾਂ ਅੱਗੇ ਆਇਆ ਹੋਵੇਗਾ ਗੁਰੂ ਅਮਰਦਾਸ ਜੀ ਦੇ ਚੋਂ ਤਾਂ ਹੀ ਨਿਕਲਿਆ ਹੋਵੇਗਾ ਜਗਤ ਜਲੰਧਰ।

ਗੁਰੂ ਸਾਹਿਬਾਂ ਦੀ ਪਾਵਨ ਪਿੱਤਰ ਹਜ਼ੂਰ ਦੇ ਚਰਨਾਂ ਵਿੱਚ ਜੁੜ ਬੈਠੇ ਗੁਰੂ ਰੂਮਾਈ ਭਾਈ ਸਾਧ ਸੰਗਤ, ਹੁਕਮ ਲੱਗਾ ਹੈ ਸਾਰਿਆਂ ਤੇ ਵੀ ਕਥਾ ਨਹੀਂ ਔਰ ਚਾਹੀਦੀ ਵੀ ਨਹੀਂ। ਸਮੇਂ ਸਮੇਂ ਨਾਲ ਕਥਾ ਵੀ ਚਾਹੀਦੀ ਹੈ, ਸਮੇਂ ਸਮੇਂ ਨਾਲ ਜੈਸਾ ਸਮਾਂ ਹੋਵੇ ਵੈਸਾ। ਕਿਰਪਾ ਕੀਤੀ ਹੈ ਬਖਸ਼ਿਸ਼, ਮੈਂ ਸੋਚ ਰਿਹਾ ਸਾਂ ਕਿਉਂਕਿ ਰੰਗੀਲਾ ਸਾਹਿਬ ਨੂੰ ਭੁੱਲਣ ਦੇ ਵੀ ਯਾਦ ਉੱਤੇ, ਪਰ ਭੁੱਲੇ ਨਹੀਂ, ਯਾਦ ਰੱਖਿਆ। ਬੜੀ ਕਿਰਪਾ ਹੈ, ਭਾਈ ਸਾਹਿਬ ਵੀ ਦੇਹਰਾਦੂਨ ਤੋਂ ਆਏ ਨੇ, ਮੈਂ ਵੀ ਦਿੱਲੀ ਤੋਂ ਆਇਆ। ਦੋਨਾਂ ਦੇ ਸ਼ਹਿਰ ਨੂੰ ਦੱਦਾ ਲੱਗਦਾ ਪਰ ਦਿੱਲੀ ਦੂਰ ਹੈ, ਕਿਲੋਮੀਟਰ ਨਾਪ ਕੇ ਵੇਖ ਲਿਆ ਜੀ। ਪਰ ਇੱਕ ਸਤਿਕਾਰ ਵਜੋਂ, ਕਿਉਂਕਿ ਸ਼ੁਰੂਆਤ ਹੋਈ ਸੀ ਪੰਥ ਦੀ ਪ੍ਰਮੁੱਖ ਮਹਾਨ ਹਸਤੀ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ ਨਾਲ, ਅਤੇ ਸੰਪੂਰਨਤਾ ਵੀ ਹੋਏਗੀ ਮਹਾਨ ਹਸਤੀ ਭਾਈ ਸਾਹਿਬ ਭਾਈ ਸਾਧੂ ਸਿੰਘ ਜੀ, ਸਿਰਫ ਨਾਮ ਦੇ ਸਾਧੂ ਨਹੀਂ ਬਾਕੀ ਵੀ ਸਾਧੂ ਹੀ ਨੇ। ਗੁਰੂ ਬਖਸ਼ਿਸ਼ ਕਰੇ, ਸਮੇਂ ਦਾ ਰਾਗ ਹੈ, ਇਹ ਦਿਨ ਚੱਲ ਰਹੇ ਨੇ ਮੇਘ ਮਲਹਾਰ ਦੇ, ਗੁਰੂ ਕਿਰਪਾ ਕਰੇ ਬਖਸ਼ਿਸ਼ ਕਰੇ। ਨਾਨਕ ਬਿਜਲੀਆਂ ਚਮਕਣ ਕੁਰਨ ਘਟਾ ਅਤ ਕਾਲੀਆਂ, ਬਰਸਨ ਮੇਘ ਅਪਾਰ ਨਾਨਕ ਸੰਗਮ ਪ੍ਰੀਸ ਹੁੰਦੀਆਂ। ਔਰ ਸ਼ਰਮ ਕਰਦੇ ਹਾਂ।

ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਇਹ ਅਹਿਸਾਸ ਹੋਇਆ, ਅਹਿਸਾਸ ਦਿਲਵਾਇਆ ਉਸ ਪੰਡਿਤ ਨੇ ਜੋ ਕਿ ਇਹਨਾਂ ਦੇ ਨਾਲ ਤੁਰ ਰਿਹਾ ਸੀ, ਜਾ ਰਿਹਾ ਸੀ। ਇਹਨਾਂ ਦਾ ਨਾਂ ਉਸ ਵੇਲੇ ਅਮਰੂ ਹੈ, ਅਮਰੂ ਕਰਕੇ ਲੋਕੀ ਜਾਣਦੇ ਹਨ। ਇਹ ਹਰਿਦੁਆਰ ਦੀ ਯਾਤਰਾ ਤੇ ਜਾਂਦੇ ਹਨ ਹਰ ਇੱਕ ਸਾਲ, ਤੇ ਸਾਧ ਸੰਗਤ ਇੱਕ ਪੰਡਿਤ ਜੋ ਇਹਨਾਂ ਦੇ ਨਾਲ ਤੁਰ ਰਿਹਾ, ਰਸਤੇ ਦੇ ਵਿੱਚ ਬੈਠੇ ਤੇ ਪੰਡਿਤ ਨੇ ਕਿਹਾ ਭਾਓ ਕਿ ਜਦੋਂ ਇਹ ਪ੍ਰਸ਼ਾਦ ਦੇਣ ਲੱਗੇ ਅਮਰੂ ਜੀ, ਤੇ ਉਸਨੇ ਪੁੱਛ ਲਿਆ ਤੁਹਾਡਾ ਗੁਰੂ ਕੌਣ ਹੈ, ਤੇ ਅਮਰੂ ਜੀ ਨੇ ਆਖਿਆ ਭਾਈ ਮੇਰਾ ਤਾਂ ਗੁਰੂ ਕੋਈ ਹੈ ਹੀ ਨਹੀਂ। ਤੇ ਪੰਡਿਤ ਨੇ ਸਾਫ ਇਨਕਾਰ ਕਰ ਦਿੱਤਾ, ਕਿਹਾ ਨਹੀਂ ਤੇਰੇ ਹੱਥ ਦਾ ਪ੍ਰਸਾਦ ਨਹੀਂ ਲੈਣਾ, ਤੇਰਾ ਤਾਂ ਕੋਈ ਗੁਰੂ ਹੀ ਨਹੀਂ, ਤੂੰ ਹਾਲੇ ਤਾਂ ਗੁਰੂ ਨਹੀਂ ਧਾਰਨ ਕੀਤਾ, ਇਹ ਤੇਰੀ ਯਾਤਰਾਵਾਂ ਅਸਫਲ ਹਨ, ਬੇਕਾਰ ਹਨ, ਕਿਉਂਕਿ ਤੇਰਾ ਗੁਰੂ ਕੋਈ ਨਹੀਂ ਹੈ, ਮੈਂ ਤੇਰੇ ਹੱਥ ਦਾ ਪ੍ਰਸਾਦ ਨਹੀਂ ਲੈਣਾ। ਜਿੰਨਾ ਦੇਰ ਤੱਕ ਮੈਂ ਤੇਰੇ ਸੰਗ ਰਿਹਾ, ਤੇਰੇ ਨਾਲ ਰਿਹਾ, ਇਹ ਮੇਰਾ ਟਾਈਮ ਵੀ ਵਿਅਰਥ ਗਿਆ, ਕਿਉਂਕਿ ਮੈਂ ਨਿਗੁਰੇ ਪੁਰਸ਼ ਦੇ ਨਾਲ ਰਹੇ। ਤੇ ਸਾਧ ਸੰਗਤ ਜਦੋਂ ਮਨ ਦੇ ਵਿੱਚ ਇਹ ਗੱਲ ਆਈ, ਤੇ ਅਮਰੂ ਜੀ ਸੋਚਣ ਲੱਗੇ ਕੋਈ ਗੁਰੂ ਧਾਰਨ ਕਰਨਾ ਚਾਹੀਦਾ, ਗੁਰੂ ਬਣਾਉਣਾ ਚਾਹੀਦਾ, ਕਿਉਂਕਿ ਬਿਨ ਗੁਰ ਮੁਕਤ ਨਾ ਪਾਈਏ ਪਾਈ, ਬਿਨਾਂ ਗੁਰੂ ਤੋਂ ਮੁਕਤੀ ਹੀ ਨਹੀਂ। ਤੇ ਫਿਰ ਇਹ ਯਾਤਰਾਵਾਂ ਇਹ ਸਭ ਅਸਫਲ ਹੋਣਗੀਆਂ, ਬੇਕਾਰ ਹੋਣਗੀਆਂ, ਕਿਉਂਕਿ ਗੁਰੂ ਕੋਈ ਨਹੀਂ ਹੈ। ਤੇ ਗੁਰਬਾਣੀ ਸਾਨੂੰ ਬਾਰ ਬਾਰ ਸਮਝਾਉਂਦੀ ਹੈ ਸਾਡਾ ਤਾਂ ਗੁਰੂ ਹੈ, ਗੁਰੂ ਗ੍ਰੰਥ ਸਾਹਿਬ ਹੈ, ਜਿਸ ਦੇ ਲੜ ਕਲਗੀਧਰ ਪਾਤਸ਼ਾਹ ਨੇ ਸਾਨੂੰ ਲਾਇਆ। ਤੇ ਗੁਰੂ ਹੁੰਦਿਆਂ ਤੇ ਫਿਰ ਅਸੀਂ ਸੰਗ ਨਾ ਕਰੀਏ, ਗੁਰੂ ਹੁੰਦਿਆਂ ਹਜ਼ੂਰੀ ਵਿੱਚ ਨਾ ਬੈਠੀਏ, ਇਹ ਤਾਂ ਹੋਰ ਵੀ ਤ੍ਰਿਲ, ਇਹ ਅਜੀਬ ਆ, ਇਹ ਤਾਂ ਫਿਰ ਉਸ ਤੋਂ ਵੀ ਜ਼ਿਆਦਾ, ਕਿਉਂਕਿ ਜਿਨ੍ਹਾਂ ਦਾ ਗੁਰੂ ਹੈ ਹੀ ਨਹੀਂ ਉਹਨਾਂ ਦੀ ਗੱਲ ਕੋਈ ਨਹੀਂ, ਜਿਨ੍ਹਾਂ ਦਾ ਗੁਰੂ ਹੈ ਤੇ ਫਿਰ ਗੁਰੂ ਦੀ ਹਜ਼ੂਰੀ ਵਿੱਚ ਪਹੁੰਚਣ ਤਾਂ ਹੀ ਹੈ ਨਾ। ਜੇ ਘਰ ਬੈਠਿਆਂ ਹੀ ਸਭ ਕੁਛ ਮਨ ਦੇ ਵਿੱਚ ਸੋਚ ਲਿਆ, ਇੱਥੋਂ ਹੀ ਮੱਥਾ ਟੇਕ ਦਿੰਦੇ, ਕਈ ਬੰਦੇ ਕਹਿ ਦਿੰਦੇ ਇੱਥੋਂ ਹੀ ਮੱਥਾ ਟੇਕ ਦਿੰਦੇ ਜੀ, ਇਹ ਗੱਲ ਨਹੀਂ ਹੈ। ਅਸੀਂ ਪ੍ਰਭਾਗੇ ਹਾਂ ਗੁਰਪੁਰਾ ਜਿਨ ਸਿਮਰਿਆ ਸਹੀ ਪਏ ਨਿਹਾਲ, ਗੁਰਪੁਰਾ ਪੇਟਿਓ ਵਡ ਭਾਗੀ ਮਨੇ ਪਾਇਆ ਪ੍ਰਗਾਸਾ, ਆਓ ਨਿਵਰੇ ਪੁਰਸ਼ ਦਾ ਇਹ ਹਾਲ ਹੈ, ਤੇ ਆਓ ਵਡ ਭਾਗਿਓ, ਅਸੀਂ ਸਾਰੇ ਗੁਰੂ ਵਾਲੇ ਹਾਂ, ਕਾਸ ਇਹ ਗੁਰੂ ਕਿਰਪਾ ਕਰਦਾ ਰਵੇ ਸਾਡੇ ਤੇ, ਵਿਸਰਨਾ ਹੀ ਦਾਤਾਰ ਆਪਣਾ ਨਾਮ ਦਿਓ, ਨਾਮ ਦੀ ਬਖਸ਼ਿਸ਼ ਕਰਦਾ ਰਵੇ, ਸਦਾ ਸਾਨੂੰ ਆਪਣੇ ਸੰਗ ਲਾਏ ਰੱਖੇ, ਲੜ ਰਾਏ ਰੱਖੇ।

tú que estás en los corazones de todos, escucha esta única

गुरु सच्चा है, दुनिया नु सच दी रोशनी है, गुरु दे दरबार विच कूड़े दी कोई थां उथे सच्चे ही सच मिले। सच्चा गुरु सच दी तकड़ी तोल ले, किसे दी रैत नहीं, फिर मेहरवान भी साचा साहेब साध मेहरो। सच्चा भी है ते मेहरो, सदा मेहर। जिस तरह माता पिता दी सारियां बच्चियां ते मेहर है, माता पिता दे मन च किसे बच्चे दे मुतलक भी बुरियाई, माता पिता दी ए हर समय कोशिश होंदी है कि साडे बच्चे सुखी है। ए संत मित्र उस वाहिगुरु दी उस्तत कर करनी बनदी, जिस वाहिगुरु ने जिन कन की ते अखी नाक जिन जेबा दिती बोले था एडिया अमल वस्तु दिती, ओदी उस्तत कर, ओदी हमेशा सिफत। बंदे को कुछ मिल जाए असी ओदा धन्नवाद कर, ओदा थैंक्स अदा कर। डॉक्टर साहब अख विच मुफ्त दवाई पा देवे उसकी असी रीढ़ी हो जाए, मुफ्त फीस कोई नहीं दे, साडे मन विच उसका कितना सत्कार बने। पर हजूर फरमाउंदे ने जिस डॉक्टर ने मुफ्त दवाई पा दिती तेरी अख विच ओदा तू शुकराना करदा है, पर जिस मालिक ने तेनू मुफ्त अखां दित्तियां ने ओदा भी शुकराना करदा है, ओदी भी सिफत। तो कीर्तन सिफत, कीर्तन कीर्त प्रभ की गाव मेरी रस्म, आपा सारे मालिक दी सिफत ही जुड़े। सिफत करन वाला या सुनन वाला उन्हू मिलिया की, हजूर फरमाउंदे ने जिसनू बख्शे सिफत सालाहा नानक पातशाही पातशाह। ओ पातशाह प्रभ की उस्तत करो, संत मीत सावधान उस्तत तो तुहाडे हुक्म अनुसार सेवक गुरबाणी का कीर्तन कर। अगली पंक्ति साहबाने श्रोतियां वास्ते फरमाई है कि सावधान, चौकड़े मार के बैठिए ते मन नु एकाग्र, तुरदा तुरदा पानी एक थां ते खड़ा हो जाए ना ओदे विचों मुंह दिसण लग जाए, चलदा पानी खड़ो जाए शीशे दा कम दे, चलदा पानी खड़ो जाए विचों मुंह दिसदा प्यारी साध संगत, नाम बाणी कीर्तन दे सदके जे मन एकाग्र हो जाए उस मन दे अंदरों धन गुरु नानक पातशाह दिसदा। मन दा जुड़ना ही गुरु दे सारे साचा साहेब सदमे। माता पिता दी हर बच्चे वास्ते पसंद, जे मां किसे वेले बच्चे दी गलती नु वेख के कह देंदी है मर जा, हकीकत विच ओ मां जिहड़ी है बच्चे नु नहीं कहिंदी, ओदियां बुराइयां नु कहिंदी है, अंदरों तां आसीस देंदी है। पूता माता की सदा ही है, इसे तरह मेहरवान सदगुरु सदा ही मेहर करता है। जे किसे वेले कोई तकलीफ दा मोड़ भी आ गया, दुख दा मोड़ भी आ गया है, इहदे विच भी कोई भला नहीं,
ਔਰ ਅਣਜਾਣ ਬੱਚੇ ਨੂੰ ਜਿਸ ਤਰ੍ਹਾਂ ਮਾਤਾ ਪਿਤਾ ਦੀ ਝਿੜਕ ਦਾ ਪਤਾ ਨਹੀਂ ਨਾ, ਉਹਨੂੰ ਗਿਆਨ ਨਹੀਂ, ਪਰ ਉਸ ਝਿੜਕ ਦਾ ਵੱਡੇ ਹੋ ਕੇ ਪਤਾ ਲੱਗਦਾ ਹੈ, ਜਿਵੇਂ ਮਾਤਾ ਪਿਤਾ ਦੀ ਉਸ ਝਿੜਕ ਨੂੰ ਸਮਝ ਕੇ ਪੜ ਜਾਂਦਾ ਜਾਂ ਚੰਗੇ ਕੰਮਾਂ ਚ ਲੱਗ ਜਾਂਦਾ ਤਾਂ ਮੇਰਾ ਜੀਵਨ ਸੁਧਰ ਜਾਂਦਾ। ਇਸੇ ਤਰ੍ਹਾਂ ਜੇ ਕਿਸੇ ਵੇਲੇ ਦੁੱਖ ਆਇਆ, ਜੇ ਗੁਰੂ ਨੇ ਕਿਸੇ ਵੇਲੇ ਝਿੜਕ ਵੀ ਦਿੱਤਾ ਹੈ ਤਾਂ ਫਿਰ ਸਿੱਖ ਉਦਾਸ ਨਹੀਂ ਹੁੰਦਾ। ਸਿੱਖ ਦੋਵੇਂ ਹੱਥ ਜੋੜ ਕੇ ਅਰਦਾਸ ਕਰਦਾ, ਜੇ ਗੁਰ ਝਿੜਕੇ ਤਾਂ ਮਿੱਠਾ ਲੱਗੇ, ਕਿਉਂਕਿ ਮਿਹਰਬਾਨ ਜੋ ਅੱਜ ਕਲਗੀਧਰ ਪਾਤਸ਼ਾਹ ਜੀ ਭਾਈ ਜੋਗਾ ਸਿੰਘ ਜਿਸ ਦੇ ਅੰਦਰ ਹਉਮੈ ਦਾ ਬੀਜ ਬੋਹਿਆ ਗਿਆ, ਹਉਮੈ ਵਾਲਾ ਸਿੱਖ ਜਿਹੜਾ ਹੈ ਉਹ ਵਾਹਿਗੁਰੂ ਨੂੰ ਭਾਂਦਾ ਨਹੀਂ। ਹਰ ਜੀ ਹੰਕਾਰ ਨਾ ਭਾਵੇ ਵੇਦ ਫੂਕ ਸੁਣਾ, ਉਹਨੂੰ ਦੂਰ ਕਰਨ ਵਾਸਤੇ ਸਿੱਖ ਨੂੰ ਚਿੱਠੀ ਦੇ ਕੇ ਪਿਸ਼ਾਵਰ ਭੇਜ। ਸਮਾਂ ਹੋ ਗਿਆ, ਅਨੰਦਕਾਰੀ ਦੀ ਮਰਿਆਦਾ ਆਰੰਭ ਹੋਈ। ਭਾਈ ਜੋਗਾ ਸਿੰਘ ਇੱਕ ਲਾਂਭ ਲੈ ਕੇ ਮੱਥਾ ਟੇਕ ਕੇ ਬਹਿ ਗਏ, ਦੂਜੀ ਲਾਂਭ ਲੈ ਕੇ ਭਾਈ ਜੋਗਾ ਸਿੰਘ ਜਿਸ ਵੇਲੇ ਮੱਥਾ ਟੇਕ ਕੇ ਬੈਠਦਾ, ਇਧਰ ਸਾਹਮਣੇ ਸਿੱਖ ਬੈਠਾ ਸੀ ਚਿੱਠੀ ਵਾਲਾ, ਉਧਰੋਂ ਭਾਈ ਜੋਗਾ ਸਿੰਘ ਨੇ ਤੱਕਿਆ, ਇਧਰੋਂ ਇਸ ਸਿੰਘ ਨੇ ਤੱਕਿਆ। ਜਿਸ ਵੇਲੇ ਚਾਰ ਅੱਖਾਂ ਮਿਲੀਆਂ ਤੇ ਦੋਵਾਂ ਦੇ ਹੱਥ ਜੁੜ ਗਏ ਤੇ ਦੋਵਾਂ ਨੇ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਹ ਮਰਿਆਦਾ ਕਲਗੀਧਰ ਪਾਤਸ਼ਾਹ ਜੀ ਦਾ ਹੁਕਮ, ਦੋ ਸਿੰਘਾਂ ਦਾ ਮੇਲ ਹੋਇਆ ਹੈ ਪਿਆਰ ਨਾਲ ਫਤਿਹ ਬੁਲਾਉਣ। ਅਧੂਰ ਕਹਿਣ ਲੱਗੇ ਭਾਈ ਦਇਆ ਸਿੰਘ ਜੀ, ਜੇ ਪਿਆਰ ਨਾਲ ਦੋਵੇਂ ਸਿੰਘ ਫਤਿਹ ਬੁਲਾਉਂਦੇ ਹਨ, ਜੇ ਉਹ ਨੀਝ ਲਾ ਕੇ ਵੇਖਣ ਤਾਂ ਦੋਵਾਂ ਦੇ ਵਿਚਕਾਰ ਮੈਂ ਦੋਵਾਂ ਨੂੰ ਫਤਿਹ ਦਾ ਜਵਾਬ ਦਿੰਦਾ। ਫਿਰ ਇੱਕ ਸਿੰਘ ਫਤਿਹ ਬੁਲਾਏ ਤੇ ਦੂਜਾ ਪਿੱਛ ਦੇ ਜਾਏ, ਸਾਹਿਬ ਜੀ ਕਹਿਣ ਲੱਗੇ ਉਹ ਸਿੱਖ ਨੂੰ ਪਿੱਛ ਨਹੀਂ ਦਿੰਦਾ, ਮੈਨੂੰ ਪਿੱਛ ਦੇ। ਫਤਿਹ ਬੁਲਾਈ, ਸਿੱਖ ਨੇ ਚਿੱਠੀ ਭਾਈ ਜੋਗਾ ਸਿੰਘ ਦੇ ਅੱਗੇ ਰੱਖ, ਵਿੱਚ ਕੀ ਲਿਖਿਆ ਸੀ? ਜੋਗਿਆ ਜੇ ਬੈਠਾ ਹੈ ਤਾਂ ਉੱਠ, ਜੇ ਉੱਠਿਆ ਹੈ ਤਾਂ ਤੁਰ ਪਾਓ, ਜੇ ਤੁਰਿਆ ਹੈ ਤਾਂ ਭੱਜ ਪਾਓ, ਛੇਤੀ ਪਾਓ, ਕਿਉਂਕਿ ਪੂਰੇ ਗੁਰੂ ਸੱਚੇ ਵੈਦ ਨੂੰ ਬੜਾ ਫਿਕਰ ਲੱਗ ਗਿਆ ਕਿ ਮੇਰਾ ਸਿੱਖ ਭਾਈ ਜੋਗਾ ਸਿੰਘ ਹਉਮੈ ਦੇ ਰੋਗ ਵਿੱਚ ਗਿਰ ਗਿਆ। ਛੇਤੀ ਇਤਿਹਾਸ ਚ ਲਿਖਿਆ ਪਿਆਰੀ ਸਾਧ ਸੰਗਤ, ਭਾਈ ਜੋਗਾ ਸਿੰਘ ਨੇ ਦੋ ਲਾਵਾਂ ਲਈਆਂ ਤੇ ਦੋ ਨਹੀਂ ਤੁਰ ਪਏ। ਮਹਾਂਪੁਰਸ਼ਾਂ ਦੀ ਰਸਮਾਂ ਤੂੰ ਇਹ ਵੀ ਸੁਣਿਆ ਕਿ ਮਰਿਆਦਾ ਪੂਰੀ ਕਰਨ ਵਾਸਤੇ ਦੋ ਲਾਵਾਂ ਭਾਈ ਜੋਗਾ ਸਿੰਘ ਨੇ ਦੁਪੱਟੇ ਨਾਲ ਦੇਖ ਕੇ ਸਪੂਰਨ ਕੀਤੀ। ਭਾਈ ਜੋਗਾ ਸਿੰਘ ਤੁਰ ਪਿਆ, ਨਾਲ ਦਾ ਸਿੰਘ ਵੀ ਨਾਲ। ਜਦੋਂ ਤੁਰਿਆ ਪਹਿਲਾ ਖਿਆਲ ਮਨੇ ਚ ਆਇਆ ਕਿ ਮਨਾ ਨਾਨਾ ਚਲਿਆ, ਮੇਰੇ ਤੋਂ ਬਗੈਰ ਗੁਰੂ ਦਾ ਕੰਮ, ਆਖੋ ਸ੍ਰੀ ਵਾਹਿਗੁਰੂ, ਸਾਰੇ ਆਖੋ ਵਾਹਿਗੁਰੂ, ਕੋਈ ਰਸਨਾ ਖਾਲੀ ਨਾ ਰਹੇ, ਜੋ ਵੀ ਮਾਈ ਪਾਈ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਚ ਆ ਕੇ ਜੁੜਿਆ, ਆਓ ਭਾਗਾਂ ਵਾਲਿਓ, ਆਪਣੀ ਰਸਨਾ ਪਵਿੱਤਰ ਕਰੋ।

ਸੱਚ ਤੁਸੀਂ ਸਾਰੇ ਪਾਗਲ ਜੋ ਆਪਣੇ ਆਪ ਨੂੰ ਨਾਮ ਨਾਲ ਜੋੜੇ ਕਿਹੜੇ ਪਿਆਰ ਨਾਲ ਰਸਨਾ ਨੇ ਵਾਹਿਗੁਰੂ ਵਾਹਿਗੁਰੂ ਜੀ ਸਦਾ ਜਪੇ ਰਸਨ ਇਸ ਵਾਸਤੇ ਮੁੜ ਮੁੜ ਵਾਹਿਗੁਰੂ ਵਾਹਿਗੁਰੂ ਕਹਿੰਦੇ ਜਾਂ ਤਾਂ ਵਾਹਿਗੁਰੂ ਨਾਲ ਪਿਆਰ ਪੈ ਜਾਏ ਉਹ ਬੜਾ ਮੁਸ਼ਕਿਲ ਹੈ ਸਾਡਾ ਦੁਨੀਆਦਾਰੀ ਨਾਲ ਪਿਆਰ ਹੈ ਕੰਮਾਂ ਨਾਲ ਪਿਆਰ ਹੈ ਦੁਕਾਨਾਂ ਨਾਲ ਪਿਆਰ ਹੈ ਦੋਸਤਾਂ ਮਿੱਤਰਾਂ ਨਾਲ ਪਿਆਰ ਹੈ ਵਾਹਿਗੁਰੂ ਨਾਲ ਤਾਂ ਪਿਆਰ ਪੈਂਦਾ ਹੀ ਜਾਂ ਤਾਂ ਪਿਆਰ ਪੈ ਜਾਏ ਜਾਂ ਪਿਆਰ ਪ੍ਰਾਪਤ ਕਰਨ ਵਾਸਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਸ਼ੁਰੂ ਕਰ ਦੇ ਜਾਂ ਤਾਂ ਪਿਆਰ ਹੋ ਜਾਵੇ ਜਾਂ ਉਹਦੇ ਪਿਆਰ ਦੀ ਪ੍ਰਾਪਤੀ ਵਾਸਤੇ ਕਿਹੜਾ ਸਾਧਨ ਹੈ ਉਹਦੀ ਯਾਦ ਹਰ ਯਾਦ ਕਰਦੇ ਹਾਂ ਆਮ ਕਹਾਵਤ ਹੈ ਨਾ ਜਿਹਨੂੰ ਯਾਦ ਕਰੀਏ ਉਹ ਵੀ ਤਾਂ ਯਾਦ ਕਰੇ ਇਸ ਵਾਸਤੇ ਵਾਹਿਗੁਰੂ ਵਾਹਿਗੁਰੂ ਦਾ ਯਾਦ ਹਰ ਕਰਿਆ ਬੱਚਿਆਂ ਤੋਂ ਵੀ ਕਰਾਇਆ ਕਰ ਨਿੱਕੇ ਨਿੱਕੇ ਬੱਚੇ ਮਾਤਾਵਾਂ ਦਾ ਫਰਜ਼ ਹੈ ਅੰਮ੍ਰਿਤ ਵੇਲੇ ਉਠਾ ਕੇ ਬੱਚੇ ਉੱਠਦੇ ਹਨ ਉਹਨਾਂ ਨੂੰ ਆ ਕੇ ਸੋਹਣੇ ਜੂੜੇ ਕਰਕੇ ਸੋਹਣੇ ਕੇਸਾਂ ਦੀ ਸੰਭਾਲ ਕਰਕੇ ਬੱਚੇ ਉਹ ਵਾਹਿਗੁਰੂ ਵਾਹਿਗੁਰੂ ਛੱਡੋ ਤਾਂ ਜੋ ਇਹ ਪਿਆਰ ਵੱਧਦਾ ਜਿਉਂ ਜੋ ਪਿਆਰ ਵੱਧਦਾ ਜਾਏਗਾ ਤਿਉਂ ਤਿਉਂ ਪਿਆਰਾ ਨੇੜੇ ਨੇੜੇ ਆਉਂਦਾ ਜਾਏਗਾ ਅੱਜ ਤੱਕ ਲੋ ਪਿਆਰਾ ਕਿਸ ਤਰ੍ਹਾਂ ਬਖਸ਼ਿਸ਼ ਪਿਆ ਕਰਦਾ ਹੈ ਤੇ ਇਧਰ ਭਾਈ ਜੋਗਾ ਸਿੰਘ ਦੇ ਅੰਦਰ ਜਿਹੜੀ ਹਉਮੇ ਦਾ ਬੀਜ ਸੀ ਹੁਣ ਦਰਖਤ ਬਣ ਗਏ ਨਾ ਨਾ ਚੱਲਿਆ ਮੇਰੇ ਤੋਂ ਬਗੈਰ ਗੁਰੂ ਦਾ ਕੰਮ ਚੱਲ ਮਨਾ ਛੇਤੀ ਪਹੁੰਚ ਤੁਰਦਾ ਤੁਰਦਾ ਭਾਈ ਜੋਗਾ ਸਿੰਘ ਹੁਸ਼ਿਆਰਪੁਰ ਪਹੁੰਚ ਸ਼ਾਮ ਦਾ ਟਾਈਮ ਹੋ ਗਿਆ ਦੀਵਾ ਬੱਤੀ ਜਲ ਗਏ ਭਾਈ ਜੋਗਾ ਸਿੰਘ ਨੇ ਸੋਚਿਆ ਸੁਣਿਆ ਹੁਸ਼ਿਆਰਪੁਰ ਬੜਾ ਸੁੰਦਰ ਸ਼ਹਿਰ ਹੈ ਚਲੋ ਮਨਾ ਸੈਰ ਹੀ ਕਰੀਏ ਜਿਸ ਵੇਲੇ ਮਨ ਕਮਜ਼ੋਰ ਹੋ ਜਾਏ ਨਾ ਉਸ ਵੇਲੇ ਸੈਲਾਨੀ ਬਣੇ ਸਰੀਰ ਨੂੰ ਬੁਖਾਰ ਹੋ ਜਾਏ ਸਰੀਰ ਕਮਜ਼ੋਰ ਹੁੰਦਾ ਜਾਂਦਾ ਕਮਜ਼ੋਰ ਸਰੀਰ ਨੂੰ ਸਰਦੀ ਵੀ ਛੇਤੀ ਲੱਗਦੀ ਹੈ ਗਰਮੀ ਵੀ ਛੇਤੀ ਇਸੇ ਤਰ੍ਹਾਂ ਜਿਸ ਮਨ ਨੂੰ ਹਉਮੈ ਦਾ ਬੁਖਾਰ ਲੱਗ ਜਾਏ ਉਹ ਮਨ ਕਮਜ਼ੋਰ ਹੋ ਜਾਂਦਾ ਹੈ ਉਸ ਮਨ ਦੇ ਉੱਤੇ ਦੁੱਖਾਂ ਸੁੱਖਾਂ ਦਾ ਛੇਤੀ ਅਸਰ ਹੁੰਦਾ ਦੁੱਖਾਂ ਤੇ ਇਹ ਕਮਜ਼ੋਰ ਮਨ ਦੀ ਨਿਸ਼ਾਨੀ ਕਈ ਇਨਸਾਨ ਜੇ ਸੁੱਖ ਆ ਗਏ ਤਾਂ ਵੀ ਰੱਬ ਨੂੰ ਭੁੱਲ ਜਾਂਦਾ ਇਹ ਕਮਜ਼ੋਰੀ ਹੀ ਜੇ ਕੋਈ ਦੁੱਖ ਦਾ ਮੋੜ ਆ ਗਿਆ ਤਾਂ ਵੀ ਰੱਬ ਤੂੰ ਨਾਸਤਕ ਹੋ ਜੀ ਮੈਂ ਰੋਜ਼ ਗੁਰਦੁਆਰੇ ਜਾਂਦਾ ਸੀ ਮੈਨੂੰ ਦੁੱਖ ਕਿਉਂ ਮਿਲੇ ਆਖੋ ਸ੍ਰੀ ਗੁਰਦੁਆਰੇ ਹੀ ਨਹੀਂ ਜਾਂਦਾ ਇਹ ਕਮਜ਼ੋਰੀ ਪਰ ਜਿੱਥੇ ਮਨ ਬਲਵਾਨ ਹੋਵੇਗਾ ਉਹ ਤਾਂ ਅਰਦਾਸ ਕਰੇਗਾ ਕੇਤੀਆ ਦੁੱਖ ਭੁੱਖ ਸਦ ਮਾਰੇ ਵੀ ਦਾਤਰੀ ਦੱਸੇ ਵੀ ਦਾਤ ਸਿੱਖਦੀ ਅਵਸਥਾ ਜੇ ਸੁੱਖ ਦੇ ਤਾਂ ਤੁਝੇ ਅਰਾਦੀ ਦੁੱਖ ਵੀ ਘਾਬਰਨਾ ਮਨ ਤੈਰੀਆਂ ਕਲਾਂ ਨਹੀਂ ਲੈ ਜਾਂਦਾ ਇਹ ਮੋੜ ਹਨ ਜੇ ਮੋੜ ਨਾ ਹੈ ਤਾਂ ਦੂਜਾ ਰਸਤਾ ਨਹੀਂ ਮਿਲਦਾ ਜੀਵਨ ਦੇ ਅੰਦਰ ਵੀ ਮੋੜ ਪਰ ਇਹਨਾਂ ਦੀ ਸਾਵਧਾਨਤਾ ਵਾਸਤੇ ਸ਼ਬਦ ਦਾ ਹਰ ਸਮੇਂ ਸ਼ਬਦ ਦਾ ਮਨ ਕਮਜ਼ੋਰ ਹੋਇਆ ਸੈਲਾਨੀ ਬਣੇ ਨਾਲ ਦੇ ਸਿੰਘ ਨੂੰ ਧਰਮਸਾਲੇ ਆਰਾਮ ਕਰਨ ਵਾਸਤੇ ਕਿਹਾ ਤੇ ਆ ਭਾਈ ਜੋਗਾ ਸਿੰਘ ਹੁਸ਼ਿਆਰਪੁਰ ਦੀਆਂ ਗਲੀਆਂ ਬਾਜ਼ਾਰਾਂ ਚ ਕਰ ਦੇ ਇੱਕ ਬਾਜ਼ਾਰ ਵਿਚੋਂ ਲੰਘਿਆ ਚਵਾਰੇ ਤੇ ਤੱਕਿਆ ਕੀ ਵੇਖਿਆ ਪਿਆਰੀ ਸਾਧ ਸੰਗਤ ਫਰੀਦ ਜੀ ਨੇ ਲਿਖਿਆ ਹੈ ਫਰੀਦਾ ਇਹ ਵਿਸ ਗੰਦਲਾਂ ਧਰੀਆਂ ਖੰਡ ਵਿਹੋ ਦੀਆਂ ਗੰਦਲਾਂ ਉੱਤੇ ਖੰਡ ਗਲੇਸੀ ਹੋਈ ਕੀ ਤੱਕਿਆ ਵੇਸਵਾ ਵਿੱਚ ਮਨ ਕਮਜ਼ੋਰ ਹੋਇਆ ਹੋਇਆ ਸੀ ਮੋਹਿਆ ਜੀ ਕਿਸੇ ਮਹਾਂਪੁਰਸ਼ ਨੇ ਲਿਖਿਆ ਹੁਸ਼ਿਆਰਪੁਰ ਵਿਚ ਪਹੁੰਚ ਕੇ ਹੋਣਾ ਸੀ ਹੁਸ਼ਿਆਰ ਪਰ ਇੱਕ ਵੇਸਵਾ ਨੂੰ ਵੇਖ ਕੇ ਦਿੱਤੀ ਸੁਰਤ ਖਿਆਲ ਆਇਆ ਚਵਾਰੇ ਤੇ ਚੜ ਜਾਣ ਪਰ ਨਾਲ ਹੀ ਭਾਈ ਜੋਗਾ ਸਿੰਘ ਨੇ ਸੋਚਿਆ ਮਨਾ ਅਨੰਦਪੁਰ ਸਾਹਿਬ ਇੱਥੋਂ ਨੇੜੇ ਹੈ ਕੋਈ ਵੇਹਦਾ ਨਾ ਹੋਵੇ ਅਜੇ ਨਹੀਂ ਜਾਣਾ ਕੋਈ ਸਮਾਂ ਠਹਿਰੇ ਹੁਣ ਭਾਈ ਜੋਗਾ ਸਿੰਘ ਪਿਆਰੀ ਸਾਧ ਸੰਗਤ ਵੇਸਵਾ ਦੇ ਚਵਾਰੇ ਤੇ ਜਿਹੜੀ ਪੌੜੀ ਸੀ ਪਹਿਲੀ ਪੌੜੀ ਦੇ ਜਿਸ ਵੇਲੇ ਪੈਰ ਰੱਖਿਆ
ਇਹਦੇ ਕੰਨਾਂ ਚ ਆਵਾਜ਼ ਆਈ ਸੱਕੇ ਨਾਰ ਪਰ।

ਮੇਰੇ ਪਰਦੇਸੀ ਜੀਵੜੇ ਕਿਹੜੀਆਂ ਫਾਹੀਆਂ ਚ ਪਿਆ ਪੈਂਦਾ, ਜਿਹੜਾ ਇਹਨਾਂ ਫਾਹੀਆਂ ਚ ਫਸ ਗਿਆ ਉਹ ਨਿਕਲਿਆ ਸੀ, ਉਹਦਾ ਜੀਵਨ ਤੋਂ ਮੁੱਕ ਗਿਆ। ਆਈ ਜੋਗਾ ਸਿੰਘ ਦੇ ਕੰਨਾਂ ਜਿਸ ਵੇਲੇ ਆਵਾਜ਼ ਆਈ, ਫਿਰ ਝੱਟ ਪੌੜੀ ਤੋਂ ਪੈਰ ਹੇਠਾਂ ਕਰਕੇ ਫਿਰ ਮੁੜ ਪਿਆ। ਬਾਬਾ ਮਨਾ ਅਜੇ ਵੀ ਕੋਈ ਤੈਨੂੰ ਵੇਖਦਾ ਪਿਆ, ਕੋਈ ਸਮਾਂ ਹੋਰ ਵੇਟ ਕੀਤੀ, ਹੁਣ ਕਿਹੜਾ ਸਮਾਂ ਹੋ ਗਿਆ, ਅੱਧੀ ਰਾਤ ਵੀ ਬੀਤ ਗਈ, ਅੰਮ੍ਰਿਤ ਵੇਲਾ ਹੋ ਗਿਆ। ਅੱਜ ਜੋਗਾ ਸਿੰਘ ਨੇ ਸੋਚਿਆ ਹੁਣ ਕੋਈ ਵੀ ਨਹੀਂ ਮੈਨੂੰ ਵੇਖਦਾ। ਪਿਆਰੀ ਸਾਧ ਸੰਗਤ, ਭਾਈ ਜੋਗਾ ਸਿੰਘ ਵੇਸਵਾ ਦੇ ਚੁਬਾਰੇ ਤੇ ਚੜਨਾ ਸ਼ੁਰੂ ਕਰਦੇ। ਇਧਰ ਸ੍ਰੀ ਅਨੰਦਪੁਰ ਸਾਹਿਬ ਕਲਗੀਧਰ ਪਾਤਸ਼ਾਹ, ਪਿਆਰ ਨਾਲ ਸਾਰੇ ਆਖੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਅੰਮ੍ਰਿਤ ਵੇਲੇ ਅਕਾਲ ਪੁਰਖ ਨਾਲ ਜੁੜੇ ਹੋਏ, ਅਚਾਨਕ ਹੀ ਨੇਤਰ ਖੋਲੇ, ਬਚਨ ਕੀਤਾ, ਸਿੱਖ ਰੁੜ ਗਿਆ ਕਾਮ ਕੁੰਡ ਵਿਚ, ਕਾਮ ਦੇ ਸਮੁੰਦਰ ਚ ਸਿੱਖ ਰੁੜ ਗਿਆ। ਕੋਈ ਹੈ ਪਹਿਰੇਦਾਰ ਸਾਹਮਣੇ ਆ, ਪਾਤਸ਼ਾਹ ਹੁਕਮ ਕਰੋ। ਹਜ਼ੂਰ ਕਹਿਣ ਲੱਗੇ ਖਾਕੀ ਵਰਦੀ ਲਿਆ, ਲਿਆਂਦੀ ਮਾਦ ਗੁਜਰੀ ਦਾ ਸੋਹਣਾ ਲਾਲ, ਅੱਜ ਖਾਕੀ ਵਰਦੀ ਪਾ ਲੈਂਦਾ, ਹੱਥ ਵੀ ਚਾਂਦੀ ਦੀ ਚੋਬ, ਨੇਤਰ ਬੰਦ ਕੀਤੇ ਪਹੁੰਚ ਗਏ। ਭਾਈ ਜੋਗਾ ਸਿੰਘ ਰੇਸਵਾ ਦੇ ਚੁਬਾਰੇ ਤੇ ਚੜਿਆ ਜਾਂਦਾ, ਸੋਚਿਆ ਹੁਣ ਕੋਈ ਨੀ ਮੈਨੂੰ ਵੇਖਦਾ, ਕੋਈ ਰੁਕਾਵਟ ਨਹੀਂ। ਪਰ ਜਿਸ ਵੇਲੇ ਇਹ ਉੱਪਰ ਪਹੁੰਚਿਆ ਤਾਂ ਭਾਈ ਜੋਗਾ ਸਿੰਘ ਨੇ ਕੀ ਤੱਕਿਆ, ਇੱਕ ਸਰੂ ਕੱਦ, ਸੋਹਣੀ ਸ਼ਕਲ ਵਾਲਾ, ਖਾਕੀ ਵਰਦੀ ਪਾ ਕੇ, ਹੱਥ ਵਿਚ ਚਾਂਦੀ ਦੀ ਚੋਬ ਹੈ, ਪਹਿਰੇਦਾਰ ਖਲੋਤਾ ਹੋਇਆ।

ਸਿੱਖਾ ਆਪਣੀ ਸ਼ਕਲ ਵੱਲ ਕੀ ਆਖੇ ਤੇਰੀ ਸੂਰਤ ਸਾਦੀ ਏ ਕੀ ਮਨ ਵਿੱਚ

ਸਿੰਘ ਤੂੰ ਤਾਂ ਹੱਥਾਂ ਚ ਕੜਾ ਵੀ ਪਾਇਆ, ਕੜੇ ਨੂੰ ਸਿਰ ਲੋਹੇ ਦੀ ਤਾਰ ਹੀ ਸਮਝ ਲਈਏ, ਪਰ ਨਹੀਂ, ਇਸ ਕੜੇ ਦਾ ਕੋਈ ਮਕਸਦ। ਕਲਗੀਧਰ ਪਾਤਸ਼ਾਹ ਜੀ ਨੇ ਜਿੱਥੇ ਸਿੱਖ ਨੂੰ ਅੰਮ੍ਰਿਤ ਛਕਾ ਕੇ ਤਿਆਰ ਪਰ ਤਿਆਰ ਕੀਤਾ, ਅੰਮ੍ਰਿਤ ਦੀ ਦਾਤ ਬਖਸ਼ੀ ਹੈ, ਉੱਥੇ ਪੰਜ ਕਕਾਰ ਵੀ ਦਿੱਤੇ। ਇਹ ਪੰਜ ਕਕਾਰ ਸਿੱਖੀ ਦਾ ਯੂਨੀਫਾਰਮ ਹੈ, ਵਰਦੀ ਹੈ। ਮਿਲਟਰੀ ਚ ਭਰਤੀ ਹੋਣਾ ਹੋਵੇ ਤਾਂ ਉੱਥੋਂ ਦੀ ਵਰਦੀ ਪਾਣੀ ਪਈ, ਤੇ ਜੇ ਕੋਈ ਕਵੇ ਕਿ ਸਾਹਿਬ ਕਦੇ ਮੰਨਦਾ ਹੀ ਨਹੀਂ, ਆਖੋ ਸ੍ਰੀ ਵਾਹਿਗੁਰੂ। ਵਰਦੀ ਪਾਣੀ ਜ਼ਰੂਰੀ ਹੈ। ਕਈ ਕਹਿੰਦੇ ਨੇ ਜੀ ਕੀ ਲੋੜ ਹੈ ਅੰਮ੍ਰਿਤ ਛਕਣ ਦੀ, ਸਿੱਖੀ ਦਾ ਪਿਆਰ ਹੋਣਾ ਚਾਹੀਦਾ। ਠੀਕ ਹੈ ਭਾਈ, ਪਰ ਗੁਰੂ ਕਹਿੰਦਾ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰ ਹੋਣਾ, ਸਿੱਖੀ ਸਰੂਪ ਜ਼ਰੂਰੀ। ਜੇ ਵਰਦੀ ਨਾ ਪਾਈ ਹੋਵੇ ਤਾਂ ਪਿਆਰੀ ਸਾਧ ਸੰਗਤ ਉਹ ਜਿਹੜਾ ਰੰਗਰੂੜ ਸਿਪਾਹੀ ਹੈ, ਕਿਉਂਕਿ ਵਰਦੀ ਤੋਂ ਪਤਾ ਲੱਗਦਾ ਹੈ ਕਿ ਫਲਾਣੇ ਬਾਦਸ਼ਾਹ ਦਾ ਸਿਪਾਹੀ, ਫਲਾਣੇ ਰਾਜ ਦਾ ਸਿਪਾਹੀ। ਜੇ ਵਰਦੀ ਨਾ ਹੋਵੇ ਤਾਂ ਕਈ ਵਾਰੀ ਆਪਣੀ ਗੋਲੀ ਨਾਲ ਆਪ ਹੀ ਮਾਰਿਆ ਜਾਂਦਾ, ਆਖੋ ਸ੍ਰੀ ਵਾਹਿਗੁਰੂ, ਪਹਿਚਾਣ ਵੀ ਨਾ ਹੋ ਸਕੇ। ਇਸ ਵਾਸਤੇ ਸਿੱਖੀ ਦਾ ਜੋ ਯੂਨੀਫਾਰਮ ਵਰਦੀ ਹੈ ਉਹ ਕਿਹੜੀ ਹੈ? ਸਾਬਤ ਸੂਰਤ ਜਿਹਦੇ ਵੱਲ ਵੇਖਿਆ ਕਲਗੀਆਂ ਵਾਲਾ ਯਾਦ ਪਿਆ। ਤੇਰੇ ਪੰਜ ਕਕਾਰ ਕੜਾ ਕਿਸ ਵਾਸਤੇ ਪਾਇਆ? ਤੋ ਕੜੇ ਦਾ ਮਕਸਦ ਇਹ ਹੈ ਕਿ ਜਿਨ੍ਹਾਂ ਹੱਥਾਂ ਚ ਕੜਾ ਪਾਇਆ ਹੈ ਇਨ੍ਹਾਂ ਹੱਥਾਂ ਦੇ ਨਾਲ ਪਰਾਏ ਤਨ ਨੂੰ ਤੇ ਪਰਾਏ ਧਨ ਨੂੰ ਨਾ ਛੱਡ। ਬਾਬਾ ਜੀ ਬਚਨ ਕਰਦੇ ਸਨ ਸਿੱਖ ਦੇ ਹੱਥ ਚ ਹੱਥ ਕੜੀ ਪੈ ਗਈ, ਜਿਹਦੇ ਹੱਥ ਚ ਹੱਥ ਕੜੀ ਪਈ ਹੋਵੇ ਉਹਦੇ ਹੱਥ ਕੁਛ ਵੀ ਨਹੀਂ ਕਰ ਸਕਦਾ। ਇਸੇ ਤਰ੍ਹਾਂ ਕੜਾ ਜਿਹੜਾ ਹੈ ਇਹ ਕੜਾ ਉਪਦੇਸ਼ ਦਿੰਦਾ ਹੈ ਕਿ ਪਰ ਧਨ ਪਾਹਣ ਤੁਲ ਤ੍ਰਿਆ ਪਰਮਾਤ ਹੋਣਾ। ਪਰਾਇਆ ਧਨ ਪਿਆ, ਪੱਥਰ ਪਿਆ, ਪਰਾਈ ਇਸਤਰੀ ਹੈ, ਵੱਡੀ ਹੈ, ਮੇਰੀ ਮਾਂ ਹੈ, ਮੇਰੇ ਬਰਾਬਰ ਦੀ ਮੇਰੀ ਭੈਣ ਹੈ, ਛੋਟੀ ਹੈ, ਬੱਚੀ। ਇਹ ਕੜਾ ਉਪਦੇਸ਼ ਦਿੰਦਾ ਕਿੱਥੇ ਕੜਾ ਹੱਥਾਂ ਵਿਚ ਪਾਣਾ, ਕਿੱਥੇ ਕੋਲ ਵੇਸਵਾ ਜਾਣਾ, ਕੀ ਆਖੇ ਕੰਘਾ ਕਿਰਪਾ। ਇਹ ਸੋਹਣੇ ਕੇਸ ਤੇ ਕੰਘਾ ਕੇਸਾਂ ਦੀ ਸਫਾਈ ਵਾਸਤੇ, ਕਿਰਪਾਨ ਕਿਸ ਵਾਸਤੇ? ਕਿਸੇ ਨੂੰ ਮਾਰਨ ਵਾਸਤੇ ਨਹੀਂ, ਇਹ ਜਿਹੜੀ ਕਿਰਪਾਨ ਹੈ ਪਿਆਰੀ ਸਾਧ ਸੰਗਤ ਆਪਣੀ ਰੱਖਿਆ ਵਾਸਤੇ। ਇਹ ਸਿੱਖ ਦੇ ਕੋਲ ਹਰ ਵੇਲੇ ਰਹਿੰਦੀ। ਇਸ ਕਿਰਪਾਨ ਦਾ ਮਕਸਦ ਕੀ ਹੈ? ਪੈ ਕਾਹੂ ਕੋ ਦੇਤ ਨੇ ਨੇ ਭੈ ਮਾਨਤ। ਇਹ ਜ਼ਰੂਰੀ ਕੀ ਆਖੇ ਕੰਘਾ ਕਿਰਪਾਨ, ਓਏ ਸੰਗ ਚਲੇਗਾ ਧਰਮ ਇਮਾਨ, ਕੱਛ ਲੱਕ ਦੀ ਮਾਰੇ ਤਾਨੇ ਇਹੋ ਫੇਕ ਤੇਰਾ ਸਤਿਗੁਰੂ ਜਾ। ਕਛਹਿਰਾ ਕਿਸ ਵਾਸਤੇ ਪਾਈ? ਇਹਦਾ ਵੀ ਮਕਸਦ ਇਹਨੂੰ ਐਵੇਂ ਨਾ ਸਮਝਿਆ ਕਰ। ਬਾਬਾ ਜੀ ਬਚਨ ਕਰਦੇ ਸਨ ਕਿ ਭਾਈ ਜਿਹੜੇ ਸੰਤ ਆਉਂਦੇ ਨੇ, ਯੋਗੀ ਆਉਂਦੇ ਨੇ, ਉਹ ਲੰਗੋਟ ਬਣਦੇ। ਤੇ ਕਲਗੀਧਰ ਪਿਤਾ ਜੀ ਨੇ ਸਿੱਖ ਨੂੰ ਇਹ ਜੱਤ ਦੀ ਲੰਗੋਟ ਦਿੱਤੀ ਹੈ, ਕਛਹਿਰਾ, ਇਹਦੇ ਨਾਲ ਜਤੀ ਰਹਿਣਾ। ਕਛਹਿਰਾ ਉਪਦੇਸ਼ ਦਿੰਦਾ ਹੈ ਕਿ ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਖਾਣੇ, ਦੇਖ ਪਰਾਈਆਂ ਚੰਗੀਆਂ ਮਾਵਾਂ। ਇਹ ਪੰਜ ਕਕਾਰ ਸਿੱਖੀ ਤੇ ਚਾਰ ਕੁਰੇਸਾਂ ਹਨ, ਪਰ ਇਸਤਰੀ ਕੁੱਠਾ ਨੀ ਖਾਣਾ, ਤੰਬਾਕੂ ਯੂਜ਼ ਨੀ ਕਰਨਾ ਤੇ ਰੋਮਾਂ ਦੀ ਬੇਦਵੀ ਨੀ। ਇਹ ਚਾਰ ਕੁਰੇ ਜੇ ਕੋਈ ਕਰਦਾ ਹੈ ਤਾਂ ਫਿਰ ਉਹਨੂੰ ਅੰਮ੍ਰਿਤ ਛੱਕ ਕੇ ਫੁੱਲ ਬਖਸ਼ਾਉਣੀ ਚਾਹੀਦੀ, ਕਿਸੇ ਮਜਬੂਰੀ ਚ ਹੋ ਜਾਏ, ਕਿਉਂਕਿ ਪਿਆਰੀ ਸਾਧ ਸੰਗਤ ਅੰਮ੍ਰਿਤ ਕੇ ਕਹਿੰਦੇ ਜੀ ਅੰਮ੍ਰਿਤ ਬੜਾ ਭਾਰਾ, ਕਈ ਅੰਮ੍ਰਿਤ ਤੋਂ ਡਰਦੇ ਆ ਜੀ, ਅੰਮ੍ਰਿਤ ਛੱਕ ਲਵਾਂਗੇ ਪਤਾ ਨੀ ਕੀ ਹੋ ਜਾਏ। ਹੋਣਾ ਕੀ? ਪਿਛਲੀ ਵਾਰੀ ਦਾ ਜਦ ਆਇਆ ਸੀ ਇੱਕ ਨੌਜਵਾਨ ਬੱਚਾ ਸਾਊਥ ਹਾਲ, ਮੈਂ ਉਹਨੂੰ ਕਿਹਾ ਕਾਕਾ ਅੰਮ੍ਰਿਤ ਛੱਕ ਲੈ, ਕਹਿਣ ਲੱਗਾ ਭਾਈ ਸਾਹਿਬ ਜੀ ਅਜੇ ਕੀ, ਅਜੇ ਤਾਂ ਖਾਣ ਪੀਣ ਦਾ ਸਮਾਂ ਹੈ, ਚਾਰ ਦਿਨ ਖਾ ਪੀ ਲਈਏ ਬੁੱਢੀਆਂ ਹੋ ਕੇ ਅੰਮ੍ਰਿਤ ਛਕਾਂ। ਤੇ ਮੈਂ ਕਿਹਾ ਕਾਕਾ ਵੀ ਅਸੀਂ ਤੈਨੂੰ ਕੋਈ ਜੇਲ੍ਹ ਹੀ ਥੋੜਾ ਭੇਜਣਾ, ਆਖੋ ਸ੍ਰੀ ਵਾਹਿਗੁਰੂ। ਨੌਜਵਾਨ ਬੱਚਾ ਅੰਮ੍ਰਿਤਧਾਰੀ ਬਣ ਜਾਏਗਾ ਤਾਂ ਫਿਰ ਕੜਾ ਪ੍ਰਸ਼ਾਦ ਮਿਲੇਗਾ, ਸੋਹਣਾ ਸਰੂਪ ਮਿਲੇਗਾ। ਇੱਕ ਬਜ਼ੁਰਗ ਨੂੰ ਪੁੱਛਿਆ, ਬਾਬਾ ਤੂੰ ਅੰਮ੍ਰਿਤ
ਕਹਿਣ ਲੱਗਾ ਮੈਂ ਤੁਹਾਨੂੰ ਅੱਗੇ ਹੀ ਜਾ ਕੇ ਛਕਾਂ, ਜਿਵੇਂ ਅੱਗੇ ਅੰਮ੍ਰਿਤ ਦੀ ਫੈਕਟਰੀ ਲੱਗੀ ਹੁੰਦੀ ਹੈ, ਸਵਾਸਾਂ ਦਾ ਕੋਈ ਪਤਾ ਨੀ ਭਾਈ। ਕਹਿਣ ਲੱਗਾ ਮੇਰੇ ਦੰਦ ਕੋਈ ਨੀ, ਮੈਂ ਕਿਹਾ ਕੜਾਹ ਪ੍ਰਸ਼ਾਦ ਮਿਲਣਾ, ਆਖੋ ਸ੍ਰੀ ਛਕ। ਕਹਿਣ ਲੱਗਾ ਫਿਰ ਛਕ ਲੈਂਦਾ ਸਵਾਸਾਂ ਦਾ, ਕਾਲ ਕਰਨ ਤਾਂ ਅਵੇ ਕਰ, ਅਬ ਕਰਤਾ ਸੋਏ ਤਾਲ, ਓਏ ਪਾਛੇ ਕਛੂ ਨਾ ਹੋਈ ਜੋ ਸਰ। ਕਾਲ ਦਾ ਕੀ ਪਤਾ ਕਿਸੇ ਦਾ, ਕਿਧਰੇ ਨਿਗੁਰਾ ਨਾ ਦੁਨੀਆਂ ਤੋਂ ਚਲਾ ਜਾਏ, ਨਿਗੁਰੇ ਕਾ ਨਾ ਹੈ। ਚਾਰ ਕੁਰੇ ਇਹਨਾਂ ਨੂੰ ਛੱਡਣਾ ਹੈ, ਜੇ ਕਿਧਰੇ ਕੋਈ ਹੋ ਜਾਂਦੀ ਹੈ ਤਾਂ ਗੁਰੂ ਕੋਲੋਂ ਬਖਸ਼ਾ ਲੈ। ਕੱਛ ਲੱਕ ਦੀ ਮਾਰੇ ਤਾਨੇ, ਇਹੋ ਭੇਖ ਤੇਰਾ ਸਤਿਗੁਰ ਜਾਣੇ, ਓਏ ਪੰਜੇ ਕੱਕੇ ਤਾਰ ਕਹਿਤੇ ਝੂਠ ਬਣਾਇਆ ਠਾਠ, ਜਾ ਸਿੱਖਾ ਕਰ ਆਪਣੇ ਕਰ ਜਪਦੀ ਦਾ ਪਾਠ। ਅਮ੍ਰਿਤ ਵੇਲੇ ਗੁਰਬਾਣੀ ਨਾਲ ਜੁੜਨਾ ਤੇ ਤੂੰ ਕਿਧਰ। ਭਾਈ ਜੋਗਾ ਸਿੰਘ ਨੇ ਜਿਸ ਵੇਲੇ ਪਹਿਰੇਦਾਰ ਦਾ ਉਪਦੇਸ਼ ਸੁਣਿਆ, ਸ਼ਰਮ ਆਈ, ਪੌੜੀਆਂ ਥਾਣੀ ਹੇਠਾਂ ਉਤਰ ਹੇਠਾਂ ਆਇਆ, ਮਨ ਚ ਕੋਈ ਖਿਆਲ ਆ ਗਿਆ, ਫਿਰ ਪੌੜੀਆਂ ਤੇ ਚੜ ਗਈ। ਪਹਿਰੇਦਾਰ ਨੇ ਕਿਹਾ ਮੁੜ ਆ ਗਏ? ਕਹਿਣ ਲੱਗਾ ਕਿਉਂ ਆਏ? ਭਾਈ ਜੋਗਾ ਸਿੰਘ ਕਹਿਣ ਲੱਗਾ ਤੂੰ ਮੈਨੂੰ ਇਸ ਵਾਸਤੇ ਇੱਥੇ ਆਉਣ ਰੋਕੀ ਹੈ ਵੀ ਮੈਂ ਗੁਰੂ ਕਾ ਸਿੱਖ ਹਾਂ। ਹਾਂ ਭਾਈ, ਗੁਰੂ ਕਾ ਸਿੰਘ ਇੱਥੇ ਆਣਾ, ਇੱਥੇ ਉਹ ਸੋਭਦਾ, ਇਹ ਭੈੜੀ ਥਾਂ ਹੈ, ਬੁਰੀ ਥਾਂ, ਜਿਹੜਾ ਇੱਥੇ ਆਇਆ ਉਹ ਬੁਰਾ ਬਣ ਗਿਆ, ਉਹਦਾ ਜੀਵਨ ਮੁੱਕ ਗਿਆ, ਸਿੱਖ ਇੱਥੇ ਨਾ ਆਵੇ। ਭਾਈ ਜੋਗਾ ਸਿੰਘ ਕਹਿਣ ਲੱਗਾ ਜੀ ਤੇ ਮੈਂ ਸਿੱਖ ਹਾਂ, ਮੈਂ ਇੱਥੇ ਨਹੀਂ ਆ ਸਕਦਾ, ਜੇ ਮੇਰੀਆਂ ਅੱਖਾਂ ਧੋਖਾ ਨਹੀਂ ਖਾਂਦੀਆਂ ਤੁਸੀਂ ਮੈਨੂੰ ਸਿੱਖ ਜਾਪਦੇ ਹੋ, ਤੁਸੀਂ ਇੱਥੇ ਕਿਉਂ ਆਏ? ਉਹ ਪਿਆਰੀ ਸਾਧ ਸੰਗਤ ਪਹਿਰੇਦਾਰ ਦੇ ਨੇਤਰ ਭਰੇ, ਉਹ ਸਿੱਖਾ ਮੈਂ ਆਪਣੇ ਆਪ ਇੱਥੇ ਨਹੀਂ ਖਲੋਤਾ, ਮੇਰਾ ਤਾਂ ਚਿੱਤ ਵੀ ਕਰਦਾ ਮੈਂ ਇੱਥੇ ਖਲੋਵਾਂ, ਪਰ ਕੀ ਕਰਾਂ, ਮਜਬੂਰੀ ਦੀ ਡਿਊਟੀ ਪਿਆ ਬਜਾ। ਮਜਬੂਰੀ ਦੀ ਡਿਊਟੀ, ਇਹ ਫਿਰ ਡਿਊਟੀ ਛੱਡ ਦੇ ਨਾ ਕਰ। ਪਹਿਰੇਦਾਰ ਨੇ ਕਿਹਾ ਛੱਡੀ ਨਹੀਂ ਜਾਂਦੀ, ਕਿਉਂਕਿ ਕਿਸੇ ਵੇਲੇ ਕਿਸੇ ਨੇ ਕਿਹਾ ਸੀ ਮੈਂ ਤੇਰੇ ਜੋਗਾ, ਤੇ ਮੈਂ ਵੀ ਕਹਿ ਬੈਠਾ ਜੇ ਤੂੰ ਮੇਰੇ ਜੋਗਾ ਤਾਂ ਮੈਂ ਤੇਰੇ ਜੋਗਾ। ਉਹਦੀ ਬਾਂਹ ਫੜੀ ਸੀ, ਬਾਂਹ ਫੜੇ ਦੀ ਲਾਜ ਪਿਆ ਰੱਖਦਾ ਕੁਛ ਨਹੀਂ। ਜੋਗਾ ਸਿੰਘ ਹੇਠਾਂ ਉਤਰਿਆ, ਨਾਲ ਦੇ ਸਿੰਘ ਨੂੰ ਜਗਾਇਆ, ਤੁਰ ਪਏ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਗਏ। ਸ੍ਰੀ ਅਨੰਦਪੁਰ ਸਾਹਿਬ ਜੀ ਕਾ ਧਿਆਨ ਕਰਕੇ ਪਿਆਰੀ ਸਾਧ ਸੰਗਤ ਬੋਲੋ ਸਤਨਾਮ। ਕਲਗੀਧਰ ਪਾਤਸ਼ਾਹ ਜੀ ਦਾ ਦਰਬਾਰ ਸਜਿਆ ਹੋਇਆ, ਬੇਦ ਸੰਗਤਾਂ ਜੁੜੀਆਂ ਹਨ ਤੇ ਕੀਰਤਨ ਹੋ ਰਿਹਾ ਹੈ, ਸ਼ਬਦ ਪੜਿਆ ਜਾ ਰਿਹਾ। ਆਓ ਕਿਹੜਾ, ਤੁਸੀਂ ਪਿਆਰ ਨਾਲ ਪੜੋ।

0: ਭਾਈ ਜੋਗਾ ਸਿੰਘ ਪਹੁੰਚੇ, ਹਜ਼ੂਰ ਨੇ ਦੂਰੋਂ ਹੀ ਤੱਕਿਆ ਤੇ ਕਿਹਾ, ਪਿਆਰੀ ਸਾਧ ਸੰਗਤ, ਜਿਸ ਸਿੱਖ ਤੋਂ ਬਗੈਰ ਮੇਰਾ ਕੰਮ ਨਹੀਂ ਸੀ ਨਾ ਚੱਲਦਾ, ਉਹ ਭਾਈ ਜੋਗਾ ਸਿੰਘ ਆ ਗਿਆ, ਆ ਜਾ ਜੋਗਿਆ ਸਾਡੇ ਕੋਲ ਆ ਜਾ। ਭਾਈ ਜੋਗਾ ਸਿੰਘ ਸੁਣ ਕੇ ਬੜਾ ਹੈਰਾਨ, ਮੈਂ ਤਾਂ ਸਮਝਿਆ ਸੀ ਕਿ ਗੁਰੂ ਸਾਹਿਬ ਮੈਨੂੰ ਜੋੜਿਆਂ ਚ ਖੜਾ ਕਰਨਗੇ, ਪਰ ਇਹ ਤਾਂ ਪਿਆਰ ਨਾਲ ਪੈ ਬੁਲਾਉਂਦੇ। ਭਾਈ ਜੋਗਾ ਸਿੰਘ ਸਾਹਿਬਾਂ ਦੇ ਕੋਲ ਪਹੁੰਚੇ, ਭਾਈ ਜੋਗਾ ਸਿੰਘ ਭਾਈ ਆਖਾਂ ਜੀ ਆਇਆ, ਸੋਹਣਾ ਸਿੱਖ ਤੂੰ ਹੈ ਸਰਦਾਰ ਬੀਬਾ, ਘਰ ਨਾਲ ਪਰਿਵਾਰ ਨੂੰ ਛੱਡ ਕੇ ਤੇ ਸਾਡੇ ਨਾਲ ਤੇ ਕੀਤਾ ਪਿਆਰ ਵੀ। ਭਾਈ ਜੋਗਾ ਸਿੰਘ ਸੋਚਣ, ਮਨ ਮੈਂ ਤਾਂ ਸਮਝਿਆ ਸੀ ਗੁਰੂ ਅੰਤਰਜਾਮੀ, ਜੇ ਅੰਤਰਜਾਮੀ ਹੁੰਦਾ ਤਾਂ ਹੁਸ਼ਿਆਰਪੁਰ ਦੀ ਕਰਤੂਤ ਨੂੰ ਜਾਣਦਾ, ਜੇ ਹੁਸ਼ਿਆਰਪੁਰ ਦੀ ਕਰਤੂਤ ਨੂੰ ਜਾਣਦਾ ਹੁੰਦਾ ਤਾਂ ਮੈਨੂੰ ਸਜ਼ਾ ਦੇ, ਪਰ ਗੁਰੂ ਤਾਂ ਮੈਨੂੰ ਪਿਆਰ ਪਿਆ ਕਰ, ਤੇ ਜੇ ਗੁਰੂ ਅੰਤਰਜਾਮੀ ਨੀ, ਜੇ ਗੁਰੂ ਇੱਥੋਂ ਦੀਆਂ ਨਹੀਂ ਜਾਣਦਾ ਤਾਂ ਮੇਰੀ ਦਰਗਾਹ ਵਿਚ ਕਿਵੇਂ ਬਾਂਹ ਫੜੇਗਾ, 12 ਸਾਲ ਐਵੇਂ ਗੁਰੂ ਦੀ ਸੇਵਾ ਕੀਤੀ। ਆਖੋ ਸੀ ਅੰਤਰਜਾਮੀ ਸਤਿਗੁਰੂ ਸੋਚਣ ਲੱਗ, ਸਿੱਖ ਨੂੰ ਕਾਮ ਦੇ ਕੁੰਡ ਵਿਚੋਂ ਕੱਢਿਆ ਹੈ, ਹੁਣ ਅਸ਼ਰਧਕ ਦੇ ਖਾਤੇ ਚ ਪਿਆ ਪੈਂਦਾ, ਗੁਰੂ ਨੂੰ ਪਤਾ ਹੈ ਸ਼ਰਧਾ ਤੂੰ ਹੀਣ ਪਿਆ ਹੁੰਦਾ। ਹਜ਼ੂਰ ਨੇ ਕਿਹਾ, ਜੋਗਿਆ ਮੇਰੇ ਵੱਲ ਤੱਕ। ਭਾਈ ਜੋਗਾ ਸਿੰਘ ਨੇ ਤੱਕਿਆ, ਇਤਨਾ ਨੂਰ ਸੀ ਸਾਹਿਬਾਂ ਦੇ ਚਿਹਰੇ ਤੇ, ਨਜ਼ਰਾਂ ਨੀਵੀਆਂ ਹੋ। ਹਜ਼ੂਰ ਨੇ ਫਿਰ ਕਿਹਾ, ਜੋਗਿਆ ਮੇਰੇ ਵੱਲ ਕਿਉਂ ਨਹੀਂ ਦਿੰਦਾ, ਤੱਕਦਾ ਫਿਰ ਖਾਂਦਾ। ਤੀਜੀ ਵਾਰੀ ਜਿਸ ਵੇਲੇ ਸਾਹਿਬਾਂ ਨੇ ਕਿਹਾ, ਜੋਗਿਆ ਮੇਰੇ ਵੱਲ ਤੱਕ। ਭਾਈ ਜੋਗਾ ਸਿੰਘ ਨੇ ਜਿਸ ਵੇਲੇ ਕਲਗੀਧਰ ਪਾਤਸ਼ਾਹ ਵੱਲ ਤੱਕਿਆ, ਭਾਈ ਜੋਗਾ ਸਿੰਘ ਹੈਰਾਨ ਹੋ ਗਿਆ, ਕੰਬਣ ਲੱਗ ਗਿਆ, ਕੀ ਤੱਕਦਾ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਸੋਹਣੇ ਤਖ਼ਤ ਤੇ ਬਹਿਣ ਵਾਲਾ ਤੇ ਰਾਤੀ ਵੇਸਵਾ ਦੇ ਚੁਬਾਰੇ ਤੇ ਪਹਿਰਾ ਦੇਣ ਵਾਲਾ ਇੱਕੋ ਹੀ ਹੈ। ਦੋਵੇਂ ਹੱਥ ਰੋ ਪਿਆ ਭਾਈ ਜੋਗਾ ਸਿੰਘ, ਪਾਤਸ਼ਾਹ ਮੈਂ ਪਾਪੀ ਹਾਂ, ਮੈਨੂੰ ਬਖਸ਼, ਪਰ ਮੇਰਾ ਜਿਹੜਾ ਪੋਲ ਹੈ ਸੰਗਤ ਚ ਨਾ ਖੋਲੋ। ਆਖੋ ਸ੍ਰੀ ਵਾਹਿਗੁਰੂ, ਅੱਗੇ ਪਿੱਛੇ ਸਜ਼ਾ ਦੇ ਲਿਆ, ਜੇ ਸੰਗਤ ਚ ਪੋਲ ਨਾ ਕਰੋ। ਹਜ਼ੂਰ ਕਹਿਣ ਲੱਗੇ, ਜੋਗਿਆ ਮੈਂ ਤਾਂ ਤੇਰੀ ਕਰਤੂਤ ਨੂੰ ਵੇਖ ਕੇ ਅਡਿੱਠ ਪਿਆ ਕਰਦਾ ਸੀ, ਪਰ ਤੂੰ ਕਹਿਣ ਲੱਗਾ ਤੇਰੇ ਮਨ ਚ ਫੁਰਨਾ ਬਣਿਆ ਕਿ ਗੁਰੂ ਨੂੰ ਪਤਾ ਹੀ ਕੋਈ ਨੀ, ਮੈਂ ਤਾਂ ਸਭ ਕੁਝ ਹਰ ਅੰਤਰ ਜਾਮੀ ਜਾਣੇ ਬਿਨ ਬੋਲਤ ਆ, ਤੇ ਤੂੰ ਕਹਿੰਦਾ ਗੁਰੂ ਨੂੰ ਪਤਾ ਨੀ। ਤੂੰ ਭਾਈ ਜੋਗਾ ਸਿੰਘ ਕਹਿਣ ਲੱਗਾ, ਮਹਾਰਾਜ ਇਹ ਵੀ ਚੰਗਾ ਹੋਇਆ, ਅੱਜ ਪਤਾ ਲੱਗ ਗਿਆ ਹੈ ਕਿ ਤੂੰ ਆਪਣੇ ਸਿੱਖ ਦੀ ਰੱਖਿਆ ਕਰ। ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ, ਇਹਦਾ ਮਤਲਬ ਭਾਈ ਜੋਗਾ ਸਿੰਘ ਤੋਂ ਮੈਨੂੰ ਅਜ਼ਮਾਇਆ ਹੈ, ਮੇਰੀ ਅਜ਼ਮਾਇਸ਼ ਕੀਤੀ ਹੈ। ਭਾਈ ਜੋਗਾ ਸਿੰਘ ਚੁੱਪ ਕਰ ਗਿਆ ਤੇ ਮਾਧ ਗੁਜਰੀ ਦੇ ਲਾਲ ਦੇ ਸਾਹਮਣੇ ਤੱਕਿਆ ਤੇ ਕਿਹਾ, ਜੋਗਿਆ ਮੈਨੂੰ ਅੱਗੇ ਵੀ ਸਿੱਖਾਂ ਨੇ ਬੜਾ ਅਜ਼ਮਾਇਆ, ਪਰ ਮੈਂ ਇਮਤਿਹਾਨ ਚ ਪੂਰਾ ਉਤਰਿਆ, ਅਜ਼ਮਾਇਸ਼ ਚ ਪੂਰਾ। ਪਹਿਲੇ ਜਾਮੇ ਵਿਚ ਸਿੱਖ ਨੇ ਅਜ਼ਮਾਇਆ, ਬਾਬਰ ਦੀ ਜੇਲ੍ਹ ਚ ਅਰਦਾਸ ਕੀਤੀ, ਮੈਂ ਉਥੇ ਪਹੁੰਚ ਕੇ ਤੇ ਬਾਬਰ ਦੀਆਂ ਚੱਕੀਆਂ ਪੀਟ। ਪੰਜਵੇਂ ਜਾਮੇ ਚ ਦਿੱਲੀ ਦੀ ਸੰਗਤ ਨੇ ਅਜ਼ਮਾਇਆ ਕਿ ਚੰਦੂ ਹੰਕਾਰੀ ਦਾ ਨਾਤਾ ਨਹੀਂ ਲੈ। ਉਹ ਜੋਗਿਆ ਮੈਂ ਸੰਗਤਾਂ ਦਾ ਹੁਕਮ ਸਿਰ ਮੱਥੇ ਰੱਖਿਆ, ਜੇ ਮੈਂ ਕੁੜਮਾਚਾਰੀ ਦੀ ਅਸੀਤ ਚ ਚੰਦੂ ਦੇ ਘਰ ਜਾਂਦਾ, ਚੰਦੂ ਮੇਰੇ ਤੇ ਫੁੱਲਾਂ ਦੀ ਵਰਸ਼ਾ ਕਰਦਾ, ਪਰ ਮੈਂ ਆਪਣੇ ਸਿੱਖਾਂ ਦਾ ਹੁਕਮ ਮੰਨ ਕੇ ਜਿਸ ਵੇਲੇ ਚੰਦੂ ਦੇ ਘਰ ਗਿਆ ਤਾਂ ਚੰਦੂ ਨੇ ਮੇਰੇ ਤੇ ਸੜਦੀ ਬਲਦੀ ਰੇਤ ਪਾਈ, ਪਰ ਮੈਂ ਅਜ਼ਮਾਇਸ਼ ਹੀ ਪੂਰਾ। ਬਿਧੀ ਚੰਦ ਨੇ ਮੈਨੂੰ ਅਜ਼ਮਾਇਆ, ਛੇਵੇਂ ਜਾਂਦੇ ਦੁਸ਼ਾਲੇ ਲੈ ਕੇ ਭੱਜਿਆ ਜਾਂਦਾ, ਪਿੱਛੇ ਬਾਦਸ਼ਾਹ ਦੀ ਫੌਜ ਆ। ਬਿਧੀ ਚੰਦ ਨੇ ਛੇਵੇਂ ਪਾਤਸ਼ਾਹ ਦਾ ਧਿਆਨ ਕਰਕੇ ਪਠਿਆਰੀ ਦੇ ਬਲਦੇ ਪੱਠ ਵਿਚ ਛਾਲ ਮਾਰ। ਹਜ਼ੂਰ ਕੀਰਤਪੁਰ ਬੈਠੇ, ਸਿੱਖੋ ਬੜੀ ਗਰਮੀ ਹੋ ਰਹੀ ਹੈ, ਜਲ ਲਿਆਓ। ਛੇਵੇਂ ਪਾਤਸ਼ਾਹ ਜੀ ਦੇ ਸਰੀਰ ਤੇ ਜਿਸ ਵੇਲੇ ਜਲ ਪਾਇਆ, ਸਿੰਘਾਂ ਨੇ ਤੱਕਿਆ, ਹੈਰਾਨ ਹੋ ਗਏ ਕਿ ਸਾਹਿਬਾਂ ਦੇ ਸਾਰੇ ਸਰੀਰ ਤੇ ਛਾਲੇ ਛਾਲੇ ਹੋ ਗਏ। ਹਜ਼ੂਰ ਕਹਿਣ ਲੱਗੇ, ਜੋਗਿਆ ਫਿਰ ਬਿਧੀ ਚੰਦ ਨੂੰ ਤੱਤੀ ਵਾਰ ਨਹੀਂ ਲੱਗਣ ਦਿੱਤੀ, ਉਹ ਸਾਰੀ ਗਰਮੀ ਆਪਣੇ ਉੱਤੇ ਲੈ ਗਈ। ਪਰ ਤੂੰ ਕਿੱਥੇ ਅਜਮਾਇਆ? ਹਜ਼ੂਰ ਦੇ ਨੇਤਰ ਸਜਲ ਹੋ ਗਏ ਤੇ ਕਹਿਣ ਲੱਗੇ, ਕਿਸ ਤਰ੍ਹਾਂ ਕਿਸੇ ਮਹਾਂਪੁਰਸ਼ ਨੇ ਲਿਖਿਆ ਹੈ,
1: ਬਹੁਤੀ ਲੋੜ ਜੇ ਸਾਈ ਅਜ਼ਮਾਉਣ ਦੀ।

manifestation. ਭਾਗਾਂ ਵਾਲੀ ਸਰਬਤ ਮਾਈ ਬਾਈ ਦੂਰ ਨੇੜੇ ਤੋਂ ਚੱਲ ਕੇ ਮਿਹਰਬਾਨ ਦਾਤੇ ਦੇ ਦਰਬਾਰ ਜੁੜ ਕੇ ਤੇ ਮਾਲਕ ਦੀਆਂ ਮਿਹਰਾਂ ਦੇ ਨਾਲ ਆਪਣੀਆਂ ਚੋਲੀਆਂ ਭਰੀਆਂ ਕਿਹੜੀ ਬਖਸ਼ਿਸ਼ ਫਿਰ ਲਗਾਤਾਰ ਬਣਾਏ ਪ੍ਰੋਗਰਾਮ ਅਨੁਸਾਰ ਕੁਛ ਦਿਨਾਂ ਤੋਂ ਆਪ ਗੁਰੂ ਦੀਆਂ ਮਿਹਰਾਂ ਪ੍ਰਾਪਤ ਆਪ ਵੀ ਧੰਨਵਾਦ ਭਾਗਾਂ ਵਾਲਾ ਉਹ ਗੁਰਸਿੱਖ ਪਰਿਵਾਰ ਗਰੇਵਾਲ ਪਰਿਵਾਰ ਉਹ ਹੋਣਹਾਰ ਬੱਚਾ ਜੋ ਅੱਜ ਸਾਰੀਆਂ ਸੰਗਤਾਂ ਵਾਸਤੇ ਜਿਨ੍ਹਾਂ ਵੱਲੋਂ ਗੁਰੂ ਕਾ ਲੰਗਰ ਤਿਆਰ ਧੰਨ ਗੁਰਸਿੱਖ ਪਹਿਲੀ ਸਾਧ ਸੰਗਤ ਇੱਕ ਸਿੱਖ ਨੂੰ ਪ੍ਰਸ਼ਾਦ ਸਿਖਾ ਦੇਣਾ ਉਹਦਾ ਵੀ ਬੜਾ ਫਲ ਪੰਜਾਂ ਸਿੰਘਾਂ ਨੂੰ ਭੋਜਨ ਸਿਖਾ ਦੇਣਾ ਪੰਜਾਂ ਵਿੱਚ ਕਲਗੀਆਂ ਵਾਲਾ ਆਪ ਆ ਜਾਂਦਾ ਹੈ ਤੇ ਜਿਹੜਾ ਸਾਰੀ ਸੰਗਤ ਨੂੰ ਪ੍ਰਸ਼ਾਦ ਸਿਖਾਉਂਦਾ ਉਹਦੇ ਤਾਂ ਦਿਲ ਉਹ ਗੁਰਮੁਖ ਪਰਿਵਾਰ ਵੀ ਧੰਨ ਜੋ ਗੁਰੂ ਨਾਨਕ ਦੇ ਬਖਸ਼ਿਆ ਖਜ਼ਾਨਿਆਂ ਚੋਂ ਗੁਰੂ ਕੇ ਲੰਗਰ ਤਿਆਰ ਹੋਏ ਸਾਰੀਆਂ ਸੰਗਤਾਂ ਨੇ ਛਕੇ ਤਾਂ ਪਹਿਰੀ ਸਾਧ ਸਿੰਘ ਦੇ ਮਿਹਰ ਬਾਬਾ ਜੀ ਬਚਨ ਕਰਦੇ ਸਨ ਗੁਰੂ ਦੀ ਮਿਹਰ ਕੋਈ ਦਰਖਤਾਂ ਨਾਲ ਥੋੜੀ ਲੱਗੀ ਗੁਰੂ ਦੀ ਮਿਹਰ ਕੋਈ ਦੁਕਾਨਾਂ ਤੇ ਥੋੜੀ ਵਿਕਦੀ ਹੈ ਮਿਹਰ ਦੀ ਨਿਸ਼ਾਨੀ ਕੀ ਹੈ ਜਿਸ ਵੇਲੇ ਆਪਾਂ ਗੁਰੂ ਨਾਲ ਜੁੜ ਜਾਈਏ ਸਮਝੋ ਮੇਰੇ ਤੇ ਗੁਰੂ ਦੀ ਮਿਹਰ ਜਿਸ ਨੂੰ ਤੂੰ ਪ੍ਰਭ ਵੱਲ ਤਿਸ ਕਿਆ ਮੋਛਣਗੀ ਜਿਸ ਨੂੰ ਤੇਰੀ ਮਿਹਰ ਸੋ ਤੇਰੀ ਆਓ ਪਿਆਰੀ ਸਾਧ ਸੰਗਤ ਅਨੰਦ ਸਾਹਿਬ ਦਾ ਪਾਠ ਕਰਕੇ ਕੀਰਤਨ ਦੀ ਸਮਾਪਤੀ ਕਰੀਏ ਅੰਮ੍ਰਿਤ ਵੇਲੇ ਫਿਰ ਆ ਕੇ ਜਾਓ ਪਿਆਰੀ ਸਾਧ ਸੰਗਤ ਬਸ ਇੱਕ ਦੋ ਦਿਨ ਬਾਕੀ ਰਹਿ ਗਏ ਹਨ ਤੇ ਸੰਡੇ ਦਾ ਪ੍ਰੋਗਰਾਮ ਇਸ ਪ੍ਰੋਗਰਾਮ ਦਾ ਆਖਰੀ ਪ੍ਰੋਗਰਾਮ ਫਿਰ ਨਦੀ ਨਾਮ ਸਹਿਯੋਗੀ ਮੇਲਾ ਕੱਲ੍ਹ ਸਾਹਿਬ ਦੀ ਬਖਸ਼ਿਸ਼ ਕਰਨ ਆਪ ਜੀ ਦੇ ਦਰਸ਼ਨ ਤਾਂ ਮੈਂ ਆਸ ਕਰਦਾ ਜਿੱਥੇ ਪਿਆਰ ਨਾਲ ਪ੍ਰਬੰਧਕਾਂ ਨੇ ਪ੍ਰੋਗਰਾਮ ਬਣਾਏ ਵਾਰ ਸਾਲ ਦੀਆਂ ਸੰਗਤਾਂ ਦਾ ਪਿਆਰ ਤਾਂ ਮੈਂ ਆਸ ਕਰਦਾ ਆਉਂਦੇ ਪ੍ਰੋਗਰਾਮਾਂ ਚ ਅੰਮ੍ਰਿਤ ਵੇਲੇ ਵੀ ਆ ਕੇ ਅੰਮ੍ਰਿਤ ਵੇਲੇ ਦਾ ਜੋ ਆਨੰਦ ਹੈ ਪਿਆਰੀ ਸਾਧ ਸਿੰਘ ਤੋਂ ਕਹਿੰਦੇ ਕੋ ਸੋਭਾ ਨਹੀਂ ਦੇਖ ਆਈ ਅੱਜ ਪਿੰਨੀ ਰਹਿ ਲੜੀਏ ਚਮਕਣ ਤਾਰੇ ਰਹਾ ਸ਼ਬਦ ਅੰਮ੍ਰਿਤ ਵੇਲੇ ਪੜਿਆ ਸਾਰੀ ਸੰਗਤ ਗੂੰਜਦੀ ਇੰਜ ਆਖਦਾ ਸੀ ਜਿਵੇਂ ਸੱਚਮੁੱਚ ਜਾ ਕੇ ਸੰਤ ਜਨਾ ਮੇਰੇ ਰਾਮ ਉਹਨਾਂ ਨੂੰ ਸੰਤ ਪਦਵੀ ਮਿਲ ਜਾ ਤਾਂ ਅੰਮ੍ਰਿਤ ਵੇਲੇ ਵੀ ਤੇ ਸ਼ਾਮਾਂ ਨੂੰ ਵੀ ਜੁੜੋ ਗੁਰੂ ਸਾਹਿਬ ਦਾ ਪਾਠ ਸਾਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਪੰਥ ਦੇ ਵਾਲੀ ਸਤਿਗੁਰੂ ਜੀ ਆਪ ਜੀ ਦੀ ਮਹਾਨ ਮਹਾਨ ਬਖਸ਼ਿਸ਼ ਦੁਆਰਾ ਆਪ ਜੀ ਦੇ ਦਰੋ ਕਰੋ ਵਰਸਾਏ ਆਪ ਜੀ ਦੇ ਪਿਆਰ ਵਾਲੇ ਗੁਰਸਿੱਖ ਮਾਈ ਪਾਈ ਪਾਤਸ਼ਾਹ ਜੀ ਦੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਸ਼ਬਦ ਦਾ ਆਦਰ ਕਰਦੇ ਪਾਤਸ਼ਾਹ ਜੀ ਦੀ ਬਾਣੀ ਨਾਲ ਜੁੜ ਕੇ ਬਾਣੀ ਦਾ ਪਿਆਰ ਕਰਦੇ ਹੋਏ ਕੀਰਤਨ ਭੇਟ ਪਾਉਣ ਅਰਦਾਸ ਕਰਾਉਂਦੇ ਹਨ ਮੇਰੇ ਅੰਤਰ ਜਾਮੀ ਗੁਰੂ ਜੀ ਆਪ ਆਪਣੇ ਗੁਰਸਿੱਖਾਂ ਨੂੰ ਬੱਚੇ ਬੱਚੀਆਂ ਨੂੰ ਸਰਵਤ ਮਾਈ ਪਾਈ ਨੂੰ ਨਾਮਦਾਨ ਬਖਸ਼ੋ ਸਿੱਖੀ ਜੀਵਨ ਬਖਸ਼ੋ ਆਪਣੇ ਚਰਨਾਂ ਦਾ ਪਿਆਰ ਬਖਸ਼ੋ।

ਕੁਝ ਗੱਲਾਂ ਵੀ ਰਮਜਦੀਆਂ ਦੱਸਦਾ ਹੈ। ਗੁਰੂ ਨਾਨਕ ਸਾਹਿਬ ਨੇ ਜਦੋਂ ਗੁਰੂ ਅੰਗਦ ਸਾਹਿਬ ਦੇ ਹਿਰਦੇ ਵਿੱਚ ਜੋਤ ਟਿਕਾਈ ਤੇ

ਇਹ ਸੂਰਜ ਪ੍ਰਕਾਸ਼ ਦੀਆਂ ਪੰਕਤੀਆਂ ਨੇ। ਬੈਠ ਕਹੇ ਅੰਗਦ ਸੰਗ ਬਚਨਾ, ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਕੋਈ ਬਚਨ ਕੀਤੇ। ਬੈਠ ਕਹੇ ਅੰਗਦ ਸੰਗ ਬਚਨਾ, ਪਰ ਉਪਕਾਰ ਜਿਨੇ ਮਨ ਰਚਨਾ, ਅਬ ਤੁਮ ਜਗਤ ਉਧਾਰਨ ਕਾਰਨ, ਮੂਲ ਮੰਤਰ ਸ਼ੁਭ ਕਰੋ ਸੁਧਾਰਨ। ਗੁਰੂ ਅੰਗਦ ਦੇਵ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਆ ਬਚਨ ਕੀਤੇ। ਕੀ ਬਚਨ ਕੀਤੇ? ਅਨੇਕਾਂ ਸਿੱਖ ਆਉਣਗੇ ਤੁਹਾਡੇ ਕੋਲੋਂ, ਜਿਹੜੇ ਹੱਥ ਜੋੜ ਕੇ ਹੱਥ ਟੱਡ ਕੇ ਸਿੱਖੀ ਦੀ ਦਾਤ ਮੰਗਣਗੇ, ਤੇ ਜਿਹਨੂੰ ਵੀ ਸਿੱਖੀ ਦੀ ਦਾਤ ਦਿਓਗੇ ਤੇ ਇੱਕ ਉਪਦੇਸ਼ ਨਾਲ ਜ਼ਰੂਰ ਦੇਣਾ। ਉਹ ਕਿਹੜਾ? ਕਿ ਭਾਈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਸਾਵਧਾਨ ਹੋ ਕੇ ਕਰਨਾ। ਜਿਹੜਾ ਵੀ ਸਿੱਖ ਬਣਨ ਦੀ ਅਭਿਲਾਖਾ ਲੈ ਕੇ ਆਵੇ ਉਹਨੂੰ ਇਹ ਉਪਦੇਸ਼ ਜ਼ਰੂਰ ਦੇਣਾ। ਕਿਵੇਂ ਵੇਰਵਾ ਦਿੱਤਾ? ਸ੍ਰੀ ਮੁਖ ਤੇ ਮਹਿਮਾ ਪੁਨ ਭਾਖੀ, ਜੋ ਨਰ ਹੈ ਸਿੱਖੀ ਅਭਿਲਾਖੀ। ਜਿਹੜਾ ਵੀ ਨਰ ਸਿੱਖੀ ਦੀ ਅਭਿਲਾਖਾ ਲੈ ਕੇ ਆਵੇ, ਨਿਸਮੈ ਉਠੇ ਸੇ ਕਰੇ ਸਨਾਨਾ, ਜਪ ਪੜ ਹੈ ਇੱਕ ਚਿੱਤ ਸਾਵਧਾਨਾ। ਉਹਨੂੰ ਇਹ ਉਪਦੇਸ਼ ਦੇਣਾ, ਭਾਈ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਜਪਜੀ ਦੀ ਬਾਣੀ ਸਾਵਧਾਨ ਹੋ ਕੇ ਪੜਨੀ ਏ, ਤਾਂ ਤੂੰ ਸਿੱਖ ਹੈ। ਆਖੋ ਸਤਨਾਮ। ਸ੍ਰੀ ਮੁਖ ਤੇ ਮਹਿਮਾ ਪੁਨ ਭਾਖੀ, ਜੋ ਨਰ ਹੈ ਸਿੱਖੀ ਅਭਿਲਾਖੀ। ਨਿਸਮੈ ਉੱਠੇ ਸੇ ਕਰੇ ਸਨਾਨਾ, ਜਪ ਪੜ ਹੈ ਇੱਕ ਚਿੱਤ ਸਾਵਧਾਨਾ। ਬਚਨ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਨਾਲ ਕਰਦੇ ਹੋਏ ਜਪਜੀ ਦੇ ਬਾਰੇ, ਕਿਉਂਕਿ ਦਾਸ ਉਹੀ ਵਿਚਾਰ ਲੈ ਰਿਹਾ। ਇੱਕ ਹੋਰ ਬਚਨ ਕੀਤਾ ਗੁਰੂ ਨਾਨਕ ਜੀ ਨੇ ਗੁਰੂ ਅੰਗਦ ਜੀ ਨੂੰ ਕਿ ਗੁਰੂ ਅੰਗਦ ਜੀ, ਧਰਤੀ ਤੇ ਲੋਕ ਆਪਣੀ ਕਾਮਨਾ ਦੀ ਪੂਰਤੀ ਲਈ ਤਿੰਨ ਚੀਜ਼ਾਂ ਦਾ ਸਹਾਰਾ ਲੈਂਦੇ ਨੇ, ਇੱਕ ਜੰਤਰ ਦਾ, ਇੱਕ ਮੰਤਰ ਦਾ, ਇੱਕ ਤੰਤਰ ਦਾ। ਆਖੋ ਸਤਨਾਮ। ਇਹ ਤਿੰਨ ਚੀਜ਼ਾਂ ਦਾ ਲੋਕ ਸਹਾਰਾ ਲੈਂਦੇ। ਸਾਧ ਸੰਗਤ ਗੌਰ ਕਰਿਓ, ਜੰਤਰਾਂ ਦਾ, ਮੰਤਰਾਂ ਦਾ ਤੇ ਤੰਤਰਾਂ ਦਾ। ਤੇ ਧੰਨ ਗੁਰੂ ਨਾਨਕ ਗੁਰੂ ਅੰਗਦ ਸਾਹਿਬ ਜੀ ਨੂੰ ਕਹਿਣ ਲੱਗੇ, ਮੈਂ ਦੁਨੀਆਂ ਨੂੰ ਇੱਕ ਇਹੋ ਜਿਹੀ ਦਾਤ ਦੇ ਚੱਲਿਆ ਵਾ ਕਿ ਸਾਰੇ ਜੰਤਰ ਮੰਤਰ ਤੇ ਤੰਤਰ ਇਹ ਜਪਜੀ ਦੀ ਬਾਣੀ ਦੇ ਵਿੱਚ ਹੀ ਨੇ। ਆਖੋ ਸਤਨਾਮ। ਮੇਰੇ ਸਿੱਖ ਨੂੰ ਕਿਸੇ ਜੰਤਰਾਂ ਮੰਤਰਾਂ ਤੰਤਰਾਂ ਦੀ ਲੋੜ ਨਹੀਂ, ਜਪਜੀ ਪੜ ਲਵੇ ਸਭ ਕੁਝ ਵਿੱਚ ਆ ਜਾਏਗਾ। ਸਤਸੰਗ ਜੀ, ਕਿਵੇਂ ਇਹਦਾ ਵੇਰਵਾ ਦਿੱਤਾ? ਧਰੇ ਕਾਮਨਾ ਪੜ ਹੈ ਇੱਕ ਮਨ। ਕੋਈ ਕਾਮਨਾ ਤੇਰੇ ਅੰਦਰ ਹੈ, ਜੰਤਰ ਦਾ ਸਹਾਰਾ ਨਾ ਲੈ, ਕਿਸੇ ਮੰਤਰ ਦਾ ਸਹਾਰਾ ਨਾ ਲੈ, ਕਿਸੇ ਤੰਤਰ ਦਾ ਸਹਾਰਾ ਨਾ ਲੈ, ਜਪਜੀ ਦਾ ਸਹਾਰਾ ਲੈ। ਕੀ ਆਖਿਆ? ਧਰੇ ਕਾਮਨਾ ਪੜ ਹੈ ਇੱਕ ਮਨ, ਹੋਏ ਸੰਪੂਰਨ ਤੈਂ ਕੀ ਤਤ ਛਿਣ। ਕੋਈ ਮਨ ਵਿੱਚ ਕਾਮਨਾ ਪੜ ਜਪਜੀ, ਕਹਿੰਦੇ ਤਤ ਛਿਣ ਵਿੱਚ ਤੈਨੂੰ ਪ੍ਰਾਪਤੀ ਹੋਏਗੀ। ਅੱਗੋਂ ਕੀ ਕਹਿੰਦੇ? ਜੰਤਰ ਮੰਤਰ ਪੁਨ ਤੰਤਰ ਮਹਾਨਾ। ਆਖੋ ਸਤਨਾਮ ਹੈ। ਇਹ ਜਪਜੀ ਦੀ ਬਾਣੀ ਸਾਰੇ ਜੰਤਰਾਂ ਮੰਤਰਾਂ ਤੰਤਰਾਂ ਤੋਂ ਮਹਾਨ ਹੈ। ਇਹ ਗੁਰੂ ਨਾਨਕ ਜੀ ਕਹਿ ਰਹੇ ਗੁਰੂ ਅੰਗਦ ਸਾਹਿਬ ਜੀ ਨੂੰ, ਉਹਨਾਂ ਨੂੰ ਨਹੀਂ ਕਹਿ ਰਹੇ, ਸਾਨੂੰ ਉਪਦੇਸ਼ ਦੇ ਰਹੇ ਨੇ ਸਿੱਖਾਂ। ਜੰਤਰ ਮੰਤਰ ਪੁਨ ਤੰਤਰ ਮਹਾਨਾ, ਭੂਤ ਜੇ ਪ੍ਰੇਤ ਦੈਂਤ ਬਲਵਾਨਾ, ਇਹ ਜਿੰਨੀਆਂ ਮਾੜੀਆਂ ਚੀਜ਼ਾਂ ਨੇ ਭਾਈ, ਇਹ ਜਪਜੀ ਸਾਰਿਆਂ ਤੋਂ ਬਲਵਾਨ।

ਯੰਤਰਾਂ ਮੰਤਰਾਂ ਤੰਤਰਾਂ ਤੋਂ ਮਹਾਨ ਮਹਾਨਤਾ ਦਾਸ ਦੇ ਇਤਿਹਾਸ ਵਿੱਚ ਜਦੋਂ ਜਪਜੀ ਸਾਹਿਬ ਦੀ ਖੋਜ ਕੀਤੀ ਦੰਗ ਰਹਿ ਗਿਆ। ਸਾਧ ਸੰਗਤ ਅਫਗਾਨ ਦੇ ਪਠਾਣਾ ਦੇ ਨਾਲ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਜੰਗ ਹੋਈ ਹੈ ਜੀ, ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਅਕਾਲੀ ਫੂਲਾ ਸਿੰਘ ਵੀ ਸ਼ਹੀਦ ਹੋ ਗਿਆ, ਹਰੀ ਸਿੰਘ ਨਲੂਆ ਵੀ ਸ਼ਹੀਦ ਹੋ ਗਿਆ, ਆਪ ਸਤਨਾਮ, ਕਹਿੰਦੇ ਮਹਾਰਾਜਾ ਰਣਜੀਤ ਸਿੰਘ ਕੋਲੋਂ ਬਰਦਾਸ਼ਤ ਨਾ ਹੋਇਆ, ਆਪ ਆਗੂ ਬਣ ਕੇ ਫੌਜਾਂ ਲੈ ਕੇ ਤੁਰ ਪਏ ਤੇ ਕਹਿੰਦੇ ਫੌਜਾਂ ਲੈ ਕੇ ਤੁਰ ਪਏ, ਆਪ ਕਿਹੜੇ ਏਡੇ ਵੱਡੇ ਸੂਰਮੇ ਸ਼ਹੀਦ ਹੋ ਗਏ ਨੇ, ਆਪ ਚੱਲਾਂ, ਇਹਨਾਂ ਪਠਾਣਾ ਨੇ ਅੱਤ ਚੁੱਕੀ ਏ ਤੇ ਕਹਿੰਦੇ ਅੱਗੇ ਆ ਗਿਆ ਅਟਕ ਦਰਿਆ। ਸਾਧ ਸੰਗਤ ਜੀ ਜਦੋਂ ਅਟਕ ਦਰਿਆ ਆ ਗਿਆ ਉਸ ਵੇਲੇ ਦਾ ਇਤਿਹਾਸ ਲਿਖਦਾ ਕਿ ਮਹਾਰਾਜਾ ਰਣਜੀਤ ਸਿੰਘ ਨਾਲ ਬਾਬਾ ਵੀਰ ਸਿੰਘ ਜੀ ਬੇਦੀ ਔਰੰਗਾਬਾਦ ਵਾਲੇ ਇਹ ਨਾਲ ਸਨ, ਇਹਨਾਂ ਦਾ ਬਹੁਤ ਪਿਆਰ ਸੀ ਮਹਾਰਾਜਾ ਰਣਜੀਤ ਸਿੰਘ ਨਾਲ, ਬਾਬਾ ਵੀਰ ਸਿੰਘ ਜੀ ਬੇਦੀ। ਦਾਸ ਇੱਕ ਮਿੰਟ ਇੱਥੇ ਆਪ ਜੀ ਨਾਲ ਸਾਂਝ ਕਰੇ, ਬਾਬਾ ਵੀਰ ਸਿੰਘ ਜੀ ਕੌਣ ਸਨ? ਬਾਬਾ ਸਾਹਿਬ ਸਿੰਘ ਜੀ ਬੇਦੀ ਤੋਂ ਵਰਸਾਏ ਹੋਏ, ਅੱਗੋਂ ਇਹਨਾਂ ਨੂੰ ਗੱਦੀ ਮਿਲੀ ਸੀ ਉਹਨਾਂ ਤੋਂ ਵਰਸਾਏ। ਮੈਂ ਇੱਕ ਮਿੰਟ ਇਤਿਹਾਸ ਦਾ ਵੇਰਵਾ ਦੇ ਦਵਾਂ, ਬਾਬਾ ਸਾਹਿਬ ਸਿੰਘ ਬੇਦੀ ਕੌਣ ਸਨ? ਜਿਹੜੇ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਨਾਲ ਪੈਦਾ ਹੋਏ ਸਨ, ਆਖੋ ਸਤਨਾਮ। ਇਹ ਸਾਧ ਸੰਗਤ ਜੀ, ਕਲਗੀਧਰ ਜੀ ਦਾ ਮੇਲ ਹੋਇਆ ਸੀ ਬਾਬਾ ਕਲਾਧਾਰੀ ਜੀ ਨਾਲ, ਤੇ ਕਲਗੀਧਰ ਜੀ ਨੇ ਬਾਬਾ ਕਲਾਧਾਰੀ ਜੀ, ਇਹ ਵੀ ਬੇਦੀਆਂ ਚ, ਇਹਨਾਂ ਨੂੰ ਬਚਨ ਕੀਤਾ ਕਿ ਭੱਲਿਆਂ ਨੇ ਵੀ ਅੰਮ੍ਰਿਤ ਛਕ ਲਿਆ, ਤ੍ਰਿਹਣਾ ਨੇ ਵੀ ਅੰਮ੍ਰਿਤ ਛਕ ਲਿਆ, ਸੋਢੀਆਂ ਨੇ ਵੀ ਅੰਮ੍ਰਿਤ ਛਕ ਲਿਆ, ਪਰ ਬੇਦੀਆਂ ਨੇ ਅੰਮ੍ਰਿਤ ਨਹੀਂ ਛਕਿਆ, ਭਾਈ ਤੁਸੀਂ ਵੀ ਅੰਮ੍ਰਿਤ ਛਕ ਲਓ। ਇਹ ਕਲਗੀਧਰ ਜੀ ਨੇ ਬਾਬਾ ਕਲਾਧਾਰੀ ਜੀ ਨਾਲ ਬਚਨ ਕੀਤੇ, ਤੇ ਬਾਬਾ ਕਲਾਧਾਰੀ ਜੀ ਬੇਦੀ ਅੰਸ਼ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਅੱਗੇ ਸੀਸ ਨਿਵਾਇਆ ਤੇ ਕੀ ਆਖਿਆ? ਕਹਿਣ ਲੱਗੇ ਜੀ ਆਪ ਜੀ ਦਾ ਹੁਕਮ ਹੈ, ਅਸੀਂ ਆਪਣੇ ਪੋਤਰੇ ਨੂੰ ਅੰਮ੍ਰਿਤ ਛਕਾਵਾਂਗੇ, ਆਖ ਸਤਨਾਮ। ਗੁਰੂ ਗੋਬਿੰਦ ਸਿੰਘ ਜੀ ਬਹੁਤ ਪ੍ਰਸੰਨ ਹੋਏ ਤੇ ਕੀ ਆਖਿਆ ਬਾਬਾ ਕਲਾਧਾਰੀ ਜੀ ਨੂੰ ਬੇਦੀ ਅੰਸ਼ ਵਿੱਚ ਉਹ ਸਨ ਕਿ ਜਿਹੜਾ ਤੁਸੀਂ ਕਿਹਾ ਪੋਤਰੇ ਨੂੰ ਅੰਮ੍ਰਿਤ ਛਕਾਵਾਂਗੇ ਤੇ ਅਸੀਂ ਪੋਤਰੇ ਦਾ ਨਾਂ ਤੁਹਾਨੂੰ ਅੱਜ ਹੀ ਦੇ ਦੇਣੇ ਆ ਕਿ ਜਿਸ ਪੋਤਰੇ ਨੂੰ ਅੰਮ੍ਰਿਤ ਛਕਾਓਗੇ ਉਹਦਾ ਨਾਂ ਬਾਬਾ ਸਾਹਿਬ ਸਿੰਘ ਜੀ ਰੱਖਣਾ, ਆਖ ਸਤਨਾਮ। ਇਹ ਉਹ ਬਾਬਾ ਸਾਹਿਬ ਸਿੰਘ ਜੀ ਬੇਦੀ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਪਹਿਲੇ ਹੀ ਨਾਂ ਰੱਖਤਾ ਸੀ, ਉਹਨਾਂ ਦੀ ਬਖਸ਼ਿਸ਼ ਨਾਲ ਆਏ। ਤੇ ਬਾਬਾ ਸਾਹਿਬ ਸਿੰਘ ਜੀ ਬੇਦੀ ਤੋਂ ਬਾਅਦ ਸਾਧ ਸੰਗਤ ਜੀ, ਇਹ ਬਾਬਾ ਵੀਰ ਸਿੰਘ ਜੀ ਗੱਦੀ ਤੇ ਸਨ, ਇਹ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸਨ, ਤੇ ਸਾਧ ਸੰਗਤ ਜਦੋਂ ਅਟਕ ਦਰਿਆ ਆ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਵੇਖਿਆ ਕਿ ਜਿਹੜੀਆਂ ਫੌਜਾਂ ਸਾਡੀਆਂ ਅਟਕ ਤੋਂ ਪਰੇ ਲੜ ਰਹੀਆਂ, ਅਟਕ ਇੰਨਾ ਚੜਿਆ ਕਿ ਉਹਨਾਂ ਨੂੰ ਮਦਦ ਇੰਨੀ ਜਲਦੀ ਪਹੁੰਚਾਉਣੀ ਬੜੀ ਔਖੀ ਹੈ। ਤੇ ਫਿਰ ਕੀ ਕਿਹਾ ਬਾਬਾ ਵੀਰ ਸਿੰਘ ਜੀ? ਗੁਰੂ ਨਾਨਕ ਦੇ ਚਰਨਾਂ 'ਚ ਅਰਦਾਸ ਕਰੋ ਕਿ ਕਿਸੇ ਤਰੀਕੇ ਇਹ ਫੌਜਾਂ ਤੇ ਅਸੀਂ ਦਰਿਆ ਪਾਰ ਕਰ ਜਾਈਏ। ਸਾਧ ਸੰਗਤ ਜੀ, ਜਪਜੀ ਦੀ ਬਾਣੀ ਦੀ ਤਾਕਤ, ਕਹਿੰਦੇ ਉਸ ਵੇਲੇ ਬਾਬਾ ਵੀਰ ਸਿੰਘ ਜੀ ਨੇ ਹਾਥੀ ਤੋਂ ਉਤਰ ਕੇ, ਹਾਥੀ ਤੇ ਚੜੇ ਸਨ, ਇੱਕ ਚਿੱਤ ਹੋ ਕੇ ਗੁਰੂ ਨਾਨਕ ਦੇ ਚਰਨਾਂ 'ਚ ਅਰਦਾਸ ਕੀਤੀ। ਅਰਦਾਸ ਕਰਨ ਤੋਂ ਬਾਅਦ 13 ਵਾਰੀ ਇਹ ਪੰਕਤੀ ਪੜ੍ਹ ਕੇ ਸੁਣਿਆ, ਹਾਥ ਹੋਵੇ ਅਸਗਾਹ, ਅਸਗਾਹ ਦਾ ਅਰਥ ਹੈ ਸਮੁੰਦਰ, ਹਾਥ ਦਾ ਅਰਥ ਹੈ ਵੀ ਸਮੁੰਦਰ ਵੀ ਹੱਥ ਜਿੰਨਾ ਹੋ ਜਾਂਦਾ ਜਗ੍ਹਾ ਦੇ ਦਿੰਦਾ, ਬਾਣੀ 'ਚ ਇੰਨੀ ਤਾਕਤ ਏ। ਗੁਰੂ ਨਾਨਕ ਦੇ ਚਰਨਾਂ 'ਚ ਬਾਬਾ ਵੀਰ ਸਿੰਘ ਜੀ ਨੇ ਅਰਦਾਸ ਕਰਕੇ 13 ਵਾਰੀ ਇਹ ਪੰਕਤੀ ਪੜ੍ਹ ਕੇ ਸੁਣਿਆ, ਹਾਥ ਹੋਵੇ ਅਸਗਾਹ, ਸੁਣਿਆ ਹਾਥ ਹੋਵੇ ਅਸਗਾਹ, ਤੇ ਸਾਧ ਸੰਗਤ ਆਪਣਾ ਹਾਥੀ ਅਟਕ ਦਰਿਆ ਦੇ ਵਿੱਚ ਵਾੜ ਦਿੱਤਾ, ਹਾਥੀ ਦੇ ਵਾੜਦਿਆਂ ਹੀ ਜਪਜੀ ਸਾਹਿਬ ਦਾ ਪਾਠ ਆਰੰਭ ਕਰਤਾ। ਇਤਿਹਾਸ ਲਿਖਦਾ
ਕਿ ਉਸ ਵੇਲੇ ਅਟਕ ਦਰਿਆ ਗਿੱਟੇ ਗਿੱਟੇ ਹੋ ਗਿਆ। ਆਖੋ ਸਤਨਾਮ। ਬਾਬਾ ਵੀਰ ਸਿੰਘ ਜੀ ਜਪ ਜੀ ਦਾ ਪਾਠ ਉੱਚੀ ਉੱਚੀ ਕਰ ਰਹੇ ਨੇ, ਚਿੱਤ ਜੋੜ ਕੇ ਦਰਿਆ ਨੇ ਰਾਹ ਦੇ ਦਿੱਤਾ। ਸਤ ਸੰਗਤ, ਦਰਿਆ ਨੇ ਰਾਹ ਦੇ ਦਿੱਤਾ ਤੇ ਫੌਜਾਂ ਸਾਰੀਆਂ ਲੰਘ ਗਈਆਂ। ਜਪ ਜੀ ਦੇ ਪਾਠ ਬਾਬਾ ਵੀਰ ਸਿੰਘ ਜੀ ਵਿੱਚ ਖਲੋ ਕੇ ਹਾਥੀ ਤੇ ਬਹਿ ਕੇ ਕਰ ਰਹੇ ਨੇ ਤੇ ਫੌਜਾਂ ਲੰਘ ਰਹੀਆਂ।

ਆਗਰੇ ਭੇਜਿਆ ਸੀ ਗੁਰੂ ਪਾਤਸ਼ਾਹ ਨੇ ਪ੍ਰਚਾਰ ਲਈ ਆਗਰੇ। ਭਾਈ ਗੁਰਦਾਸ ਜੀ ਆਗਰੇ ਸਨ ਤੇ ਜਦੋਂ ਇੱਕ ਸੁਨੇਹਾ ਪਹੁੰਚਿਆ ਕਿ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾ ਗਏ ਨੇ। ਇੱਕ ਵਾਰੀ ਆਖੋ ਸਤਨਾਮ। ਜਿਸ ਮਾਲਕ ਨੂੰ ਮਨ ਵੇਚਿਆ ਹੋਵੇ ਜੋਤੀ ਜੋਤ ਸਮਾਉਣ ਦੀ ਖਬਰ ਮਿਲੇ ਕਿਵੇਂ ਰਹਿ ਸਕੇ। ਕਹਿੰਦੇ

ਚੜਿਆ ਪਿਆ ਸੀ ਤੇ ਭਾਈ ਗੁਰਦਾਸ ਜੀ ਬੇੜੀ ਉਡੀਕ ਰਹੇ ਸਨ, ਕੋਈ ਬੇੜੀ ਆਵੇ ਬਹਿ ਕੇ ਤੇ ਪਾਰ ਕਰੀਏ। ਤੇ ਪਤਾ ਜਦੋਂ ਕੀਤਾ ਤੇ ਕੀ ਕਿਹਾ, ਇਸ ਵੇਲੇ ਸ਼ਾਮਾਂ ਪਈਆਂ ਨੇ, ਸਵੇਰ ਤੋਂ ਪਹਿਲੇ ਬੇੜੀ ਕੋਈ ਨਹੀਂ ਆਉਣੀ। ਸੋਚਦੇ ਪਏ ਨੇ ਕੀ ਕਰੀਏ ਤੇ ਇੱਕ ਸਿੱਖ ਕੋਲ ਆ ਗਿਆ। ਕੀ ਆਖਿਆ, ਭਾਈ ਗੁਰਦਾਸ ਜੀ ਜੇ ਇੱਕ ਮੇਰੀ ਬੇਨਤੀ ਮੰਨੋ, ਅੱਜ ਸ਼ਬਦ ਦਾ ਆਸਰਾ ਲੈ ਕੇ ਇਹ ਦਰਿਆ ਪਾਰ ਕਰ ਲਈਏ। ਆਖ ਸਤਨਾਮ ਸਤਸੰਗ ਤੇ ਸੂਰਜ ਪ੍ਰਕਾਸ਼ ਦੀ ਇਤਿਹਾਸਕ ਸਾਖੀ ਏ। ਸੂਰਜ ਪ੍ਰਕਾਸ਼ ਦੀਆਂ ਪੰਕਤੀਆਂ, ਇੱਕ ਸਿੱਖ ਦੀ ਬੇਨਤੀ, ਸ਼ਬਦ ਆਸਰੇ ਹੋਵੋ ਪਾਰ, ਇਮ ਨਿਸ਼ਚਾ ਸਤਿਗੁਰ ਕੋ ਧਾਰ। ਸ਼ਬਦ ਆਸਰੇ ਪਾਰ ਹੋ ਜਾਈਏ। ਸਭ ਸੰਗਤ ਕੋ ਕਹਾਂ ਬੁਝਾਈ, ਹਮ ਹੈ ਮੁਗਤ ਬੂਝ ਨੇ ਪਾਈ। ਭਾਈ ਗੁਰਦਾਸ ਜੀ ਕਹਿੰਦੇ, ਸਾਧ ਸੰਗਤ ਜੀ ਜੇ ਤੁਸੀਂ ਸਾਨੂੰ ਆ ਗੱਲ ਦੱਸੀ ਏ, ਤੇ ਉਸ ਵੇਲੇ ਭਾਈ ਗੁਰਦਾਸ ਜੀ ਨੇ ਅਰਦਾਸ ਕੀਤੀ। ਸਾਧ ਸੰਗਤ ਜੀ ਜਦੋਂ ਅਰਦਾਸ ਕੀਤੀ ਤੇ ਜਪਜੀ ਦਾ ਪਾਠ ਆਰੰਭ ਕਰਤਾ ਤੇ ਵਿਆਸਾ ਵਿਚ ਕਦਮ ਰੱਖਤਾ। ਆਖ ਸਤਨਾਮ, ਕਹਿੰਦੇ ਉਸ ਵੇਲੇ ਵਿਆਸਾ ਦਰਿਆ ਗੋਡੇ ਗੋਡੇ ਪਾਣੀ ਹੋ ਗਿਆ। ਇਹਦਾ ਵੇਰਵਾ ਦਿੱਤਾ, ਭਵਜਲ ਗੁਰ ਕੋ ਸ਼ਬਦ ਉਧਾਰੇ, ਇਹ ਬੱਪਰੀ ਕਿਆ ਨਦੀ ਨਾ ਤਾਰੇ। ਭਵਜਲ ਤੋਂ ਤਰ ਜਾਂਦਾ ਇਹ ਬਾਣੀ, ਸਦਕਾ ਨਦੀ ਨੀ ਤਾਰੇਗੀ। ਧਰ ਸ਼ਰਦਾ ਗੁਰ ਕੇ ਬਚ ਮਾਨੋ, ਉਤਰੇ ਪਾਰ ਬਿਲਮ ਨੇ ਛਾਨੋ, ਸਤਨਾਮ ਗੁਰਦਾਸ ਉਚਾਰਾ। ਇਹ ਸੂਰਜ ਪ੍ਰਕਾਸ਼ ਦੀਆਂ ਪੰਕਤੀਆਂ। ਪ੍ਰਥਮ ਪ੍ਰਵੇਸ਼ਿਓ ਨਦੀ ਮਝਾਰਾ, ਪ੍ਰਥਮ ਪਹਿਲੇ ਆਪ ਅੱਗੇ ਲੱਗੇ। ਆਖੋ ਸਤਨਾਮ, ਜਾਨੂ ਲਗ ਜਲ ਪਾ ਸਲਤਾ ਕੋ, ਜਾਨੂ ਲਗ ਜਲ ਪਾ ਸਲਤਾ ਕੋ। ਉਹ ਸਲਤਾ ਉਸ ਗੱਲ ਨੂੰ, ਦਰੀ ਨਦੀ ਨੂੰ ਕਿਹਾ ਕਿ ਇਹ ਜਲ ਗੋਡੇ ਗੋਡੇ ਰਹਿ ਗਿਆ, ਸੰਗਤ ਸਗਲ ਦੇਖ

ਕੱਦ ਲੱਗ। ਕਿਸੇ ਦੇ ਕਹਿੰਦੇ ਲੱਕ ਤੱਕ ਵੀ ਗੱਲ ਨਹੀਂ, ਜਲ ਨਹੀਂ ਆਇਆ ਗੋਡਿਆਂ ਤੋਂ ਤਾਂ ਨਹੀਂ ਜਲ ਵਧਿਆ, ਜਪਜੀ ਦੀ ਬਾਣੀ ਚੱਲ ਰਹੀ। ਆਖੋ ਸਤਨਾਮ। ਕੱਦ ਲੱਗ ਜਲ ਕਿਸਕੇ ਨੇ ਆਇਓ, ਤੇ ਸੰਗਤ ਸਕਲ ਪਾਰ ਉਤਰ ਆਇਓ। ਇੱਕ ਵਾਰੀ ਗੱਜ ਕੇ ਆਖੋ ਸਤਨਾਮ।

ਤੋਂ ਪਹਿਲਾਂ ਕਿ ਤੈਨੂੰ ਵਾਹ ਪੈ ਜਾਵੇ ਉਸ ਸਾਗਰ ਨਾਲ ਜਿਸ ਵਿੱਚ ਤਰਨਾ ਬਹੁਤ ਕਠਿਨ ਹੈ। ਨਦੀ ਹੋਵੇ, ਨਾਲਾ ਹੋਵੇ, ਦਰਿਆ ਹੋਵੇ, ਇਹਦੇ ਵਹਿਣ ਹੀ ਨਹੀਂ ਮਾਣ। ਤੇ ਬੰਦਾ ਹੁਣ ਤਾਰੂ ਹੋਵੇ ਤੇ ਕਿਨਾਰੇ ਤੇ ਖੜਾ ਝੁਰਦਾ ਰਹੇਗਾ, ਤਾਰੂ ਹੋਵੇ ਤੇ ਛਾਲ ਮਾਰ ਕੇ ਪਾਰ ਕਰ ਜਾਏਗਾ। ਹਾਲਾਂਕਿ ਵੀ ਖਤਰੇ ਉੱਥੇ ਵੀ ਹੈ, ਪਰ ਜਿੱਥੇ ਸਾਗਰ ਦੀ ਗੱਲ ਆ ਜਾਏਗੀ ਤਾਰੂ ਵੀ ਹਾਰ ਜਾਏਗਾ, ਕਹੇਗਾ ਨਹੀਂ ਇੱਥੇ ਕੋਈ ਤਰਨ ਵਾਲੀ ਵਾਹ ਥੋੜਾ ਹੈ। ਕਿਨਾਰੇ ਕਿਨਾਰੇ ਮਾਰ ਲੈਂਦੇ ਆ ਚੁੱਕੀ, ਲੇਕਿਨ ਅਗਾਂਹ ਗਹਿਰਾਈਆਂ ਵਿੱਚ ਜਾਣ ਦਾ ਕੋਈ ਮਤਲਬ ਨਹੀਂ। ਸਾਗਰ ਕੋਈ ਤਰਕੇ ਥੋੜਾ ਪਾਰ ਹੁੰਦੇ ਨੇ, ਇਹਦੇ ਵਾਸਤੇ ਜਹਾਜ਼ ਚਾਹੀਦਾ। ਤਾਰੂ ਹੋਣਾ ਵੀ ਇੱਕ ਗੱਲ ਹੈ, ਲੇਕਿਨ ਤਾਰੂ ਹੋਣ ਦੇ ਨਾਲ ਜਦੋਂ ਸਾਗਰ ਦੀ ਗੱਲ ਆ ਜਾਏਗੀ ਤਾਂ ਇੱਕ ਤਰਨ ਦਾ ਸਾਧਨ ਹੋਣ ਦੀ ਲੋੜ ਹੈ। ਸਾਹਿਬ ਕਹਿੰਦੇ ਨੇ ਅੱਗੋਂ ਜਿੱਥੇ ਵਾਹ ਪੈਣਾ, ਵੈਸੇ ਸੰਸਾਰ ਵੀ ਕਿਹੜਾ ਕਿਸੇ ਸਾਗਰ ਤੋਂ ਘੱਟ ਹੈ। ਕਈ ਵਾਰ ਕਿਤਨੇ ਦਨਾ ਬੰਦੇ ਕਹਿੰਦੇ ਸੁਣੇ ਗਏ ਨੇ, ਕਹਿੰਦੇ ਨੇ ਮੈਨੂੰ ਡੋਬੂ ਪੈਂਦੇ ਨੇ, ਮੇਰਾ ਹਾਰਟ ਸਿੰਕ ਕਰਦਾ, ਮੇਰਾ ਦਿਲ ਡੁੱਬਦਾ। ਕਿੱਥੇ ਡੁੱਬਦਾ ਤੇਰਾ ਦਿਲ? ਤੇਰੇ ਦਿਲ ਨੂੰ ਕਾਹਦੇ ਡੋਬੂ ਪੈਂਦੇ ਨੇ? ਸੰਸਾਰ ਸਾਗਰ ਦੀ ਗੱਲ, ਸੰਸਾਰ ਦੇ ਮੋਹ ਸਾਗਰ ਚ ਡੁੱਬ ਰਹੇ ਹਨ, ਸੰਸਾਰ ਦੇ ਲੋਭ ਸਾਗਰ ਚ ਡੁੱਬ ਰਹੇ ਹਨ, ਕ੍ਰੋਧ ਵਿੱਚ ਡੁੱਬ ਰਹੇ ਹਨ, ਚਿੰਤਾ ਵਿੱਚ ਡੁੱਬ ਰਹੇ ਹਨ, ਅਨੇਕਾਂ ਤਰ੍ਹਾਂ ਦੀ ਦਲਦਲ ਚ ਗਰਕ ਹੁੰਦਾ ਜਾ ਰਹੇ ਹਾਂ। ਤਦੇ ਕਹਿੰਦਾ ਹਾਰਟ ਸਿੰਕ ਕਰਦਾ, ਦਿਲ ਡੁੱਬਦਾ ਮੇਰਾ। ਜਿਉਂਦਿਆਂ ਵੀ ਸੰਸਾਰ ਇੱਕ ਭਿਆਨਕ ਅਗਨ ਸਾਗਰ ਤੋਂ ਘੱਟ ਕੋਈ ਨਹੀਂ। ਤੇ ਜਿਹੜਾ ਜੀਵਨ ਦੇ ਭੋਗ ਪੈਣ ਤੋਂ ਬਾਅਦ ਦੀ ਗੱਲ ਹੈ, ਉਹ ਸਨਾਤਨ ਧਰਮ ਵਾਲਿਆਂ ਦੀ ਗੱਲ ਕੀਤੀ, ਇਸਲਾਮ ਵਾਲਿਆਂ ਦੀ ਗੱਲ ਕੀਤੀ, ਸੰਕੇਤ ਬਾਣੀ ਵਿੱਚ ਵੀ ਮਿਲਦਾ। ਸਾਧ ਸੰਗਤ ਕਹਿ ਅੰਚਲ ਲਾਵੋ ਵਿਖਮ ਨਦੀ ਜਾਏ ਤਰਨੀ, ਉਹ ਤਾਂ ਕਹਿੰਦੇ ਨੇ ਵੈਤਰਨੀ ਨਦੀ ਨਾਂ ਲੈਂਦੇ ਨੇ ਸਨਾਤਨ ਧਰਮ ਵਾਲੇ। ਕਹਿੰਦੇ ਨੇ ਕੋਈ ਐਸੀ ਨਦੀ ਮਰਨ ਤੋਂ ਬਾਅਦ ਜੀਵ ਦੇ ਸਾਹਮਣੇ ਆਉਂਦੀ ਏ, ਜਿਹੜੀ ਕਿਤੇ ਲਹੂ ਮਿੱਝ ਆਦਿਕ ਨਾਲ ਭਰੀ ਹੋਈ, ਉਹਦੇ ਵਿੱਚ ਤਰਿਆ ਨਹੀਂ ਜਾਂਦਾ, ਗਰਗਤਾ ਹੋ ਜਾਂਦਾ, ਤਰਿਆ ਨਹੀਂ ਜਾਂਦਾ। ਤੇ ਕਹਿੰਦੇ ਨੇ ਗਊ ਦੀ ਪੂਛ ਫੜ ਕੇ ਕੋਈ ਪਾਰ ਹੋ ਸਕਦਾ? ਕਦੇ ਆਮ ਤੌਰ ਤੇ ਮਰਨ ਵਾਲਿਆਂ ਪ੍ਰਤੀ ਉਹਨਾਂ ਦੇ ਨਵੇਂ ਤੋਂ ਗਊਆਂ ਦਾਨ ਕਰਦੇ। ਇਸਲਾਮ ਵਾਲੇ ਕਹਿੰਦੇ ਨੇ ਇੱਕ ਬੜੀ ਭਿਆਨਕ ਨਦੀ ਆਉਂਦੀ ਏ, ਉਸ ਦੇ ਉੱਤੋਂ ਇੱਕ ਪੁਲੇ ਸਰਾਤ ਹੈ। ਬਾਣੀ ਵਿੱਚ ਦਾ ਜ਼ਿਕਰ ਪੁਰਸਲਾਤ ਕਰਕੇ ਆਏ, ਪੁਰਸਲਾਤ ਕਾ ਪੰਥ ਦੁਹੇਲਾ, ਵਾਲੋ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ। ਪੁਲੇ ਸਰਾਤ ਤੋਂ ਪਾਰ ਕਰਨਾ ਪੈਂਦਾ, ਜਿੱਥੇ ਇੱਕ ਦੇ ਨਾਲ ਦੂਜਾ ਬੰਦਾ ਨਹੀਂ ਲੰਘ ਸਕਦਾ, ਇੱਕੋ ਨੂੰ ਲੰਘਣਾ ਪੈਂਦਾ। ਬੜਾ ਭਿਆਨਕ ਪੁਲ ਹੈ, ਥੱਲੇ ਬੜੀ ਭਿਆਨਕ ਨਦੀ ਵਗ ਰਹੀ ਹੈ ਤੇ ਬੜਾ ਸੌੜਾ ਪੁਲ ਹੈ। ਉਹਦੇ ਉੱਤੋਂ ਜਿਸ ਵੇਲੇ ਜੀਵ ਪਾਰ ਹੁੰਦਾ ਹੈ ਤੇ ਜਿਹੜੇ ਤਾਂ ਟਿਕੇ ਲੋਕ ਹੁੰਦੇ ਨੇ, ਜੱਪੀ ਤੱਪੀ ਹੁੰਦੇ ਨੇ, ਧਿਆਨ ਵਾਲੇ ਹੁੰਦੇ ਨੇ, ਉਹ ਸਹੀਜੇ ਲੰਘ ਜਾਂਦੇ ਨੇ। ਲੇਕਿਨ ਜਿਹੜੇ ਡੋਲੇ ਲੋਕ ਹੁੰਦੇ ਨੇ ਉਹ ਨਹੀਂ ਪਾਰ ਹੋ ਸਕਦੇ, ਰਾਹ ਚ ਡਿੱਗ ਪੈਂਦੇ, ਉਹ ਐਸਾ ਕਹਿੰਦੇ। ਲੇਕਿਨ ਆਪਾਂ ਉਹਦੀ ਗੱਲ ਵੱਖਰੀ ਛੱਡੀਏ, ਇੱਥੇ ਜੀਵਨ ਦੀ ਨਦੀ ਪਾਰ ਕਰਨੀ ਔਖੀ ਹੋਈ। ਤਿਤ ਸਰਵਰਣ ਹੈ ਭਈਲੇ ਨਿਵਾਸਾ ਤਨ, ਗੁਰੂ ਨਾਨਕ ਕਹਿੰਦੇ ਨੇ ਐਸੇ ਸਾਗਰ ਚ ਫਸ ਗਏ ਹਾਂ, ਪਾਣੀ ਪਾਵਕ ਦਿਨੇ ਕਿ, ਜਿੱਥੇ ਮਹਾਰਾਜ ਨੇ ਆਪ ਹੀ ਨਿਰੰਕਾਰ ਨੇ ਆਪ ਹੀ ਪਾਣੀ ਨੂੰ ਅੱਗ ਬਣਾ ਛੱਡੇ। ਪੰਕ ਚੋ ਮੋਹ ਪਗ ਨਹੀਂ ਚਾਲੇ, ਹਮ ਦੇਖਾ ਤਹਿ ਡੂਬੀ ਅਲੇ, ਮੈਂ ਤਾਂ ਗਰਕ ਹੁੰਦੇ ਵੇਖੇ, ਪੈਰ ਨਹੀਂ ਪੁੱਟਿਆ ਜਾਂਦਾ। ਤੇ ਜੇ ਇਹਨੂੰ ਵੀ ਪਾਰ ਕਰਨਾ

ਇਸੇ ਜੀਵਨ ਵਿੱਚ ਹੀ ਪ੍ਰਬੰਧ ਕਰਨਾ ਪਏਗਾ, ਅਗਾਂਹ ਦਾ ਵੀ ਕਰਨਾ ਪਏਗਾ, ਹੁਣ ਦਾ ਵੀ ਕਰਨਾ ਪਏਗਾ। ਭਗਤ ਫਰੀਦ ਜੀ ਨੇ ਬਚਨ ਕੀਤਾ ਸੀ, ਉਹ ਕਹਿੰਦੇ ਨੇ ਜਿਨ੍ਹਾਂ ਨੇ ਵਕਤ ਨਹੀਂ ਨਾ ਸੰਭਾਲਿਆ। ਸ਼ੇਖ ਬ੍ਰਹਮ ਫਰੀਦ ਸਾਨੀ ਜਿਸਲੇ ਧੰਨ ਗੁਰੂ ਨਾਨਕ ਨੂੰ ਮਿਲਿਆ ਹੈ, ਉਸ ਵੇਲੇ ਸ਼ਬਦ ਤੇ ਗੱਲ ਚੱਲੀ ਸੀ। ਉਹਨੇ ਆਪਣੇ ਵੱਡੇ ਫਰੀਦ ਦਾ, ਫਰੀਦ ਸ਼ੰਕਰ ਗੰਜ ਦਾ ਇਹ ਸ਼ਬਦ ਪੜ੍ਹਿਆ ਸੀ, ਬੇੜਾ ਬੰਦ ਨ ਸਕਿਓ ਬੰਦਨ ਕੀ ਵੇਲਾ। ਜਿਨ੍ਹਾਂ ਨੇ ਸਮੇਂ ਨਾਲ ਪ੍ਰਬੰਧ ਨਹੀਂ ਕੀਤਾ ਕਰਨ ਦਾ, ਪਰ ਸਰਵ ਜਬ ਉਛਲੇ ਤਬ ਕਰਨ ਦੁਹੇਲਾ। ਉਧਰੋਂ ਭਰਿਆ ਸਾਗਰ ਉਛਲ ਰਿਹਾ ਹੋਵੇ, ਉਧਰੋਂ ਪ੍ਰਬੰਧ ਕੋਈ ਨਾ ਹੋਵੇ, ਕਿਵੇਂ ਤਰ ਜਾਏਗਾ? ਤਰਨਾ ਔਖਾ ਹੋ ਜਾਏਗਾ, ਦੁਹੇਲਾ ਔਖਾ ਹੋ ਜਾਏਗਾ। ਹੱਥ ਨ ਲਾਏ ਕਸੂੜੇ ਜਲ ਜਾਸੀ ਢੋਲਾ। ਤਦਕੂ ਤਾਂ ਵਧੀ ਜਾ ਰਹੇ ਉਸ ਮਾਇਆ ਨਾਲ ਜਿਹਦਾ ਰੰਗ ਫਿੱਕਾ ਹੈ। ਮਾਇਆ ਕਾ ਰੰਗ ਸਭ ਫਿੱਕਾ, ਜਾਤੋ ਬਿਨਸ ਨਿਦਾਨ। ਕਸੁੰਬੇ ਦੇ ਫੁੱਲ ਦੀ ਗੱਲ ਕਹਿੰਦੇ ਨੇ, ਕਹਿੰਦੇ ਨੇ ਸਵੇਰੇ ਨੀਲਾ ਹੁੰਦਾ, ਨੀਲੀ ਭਾ ਮਾਰਦਾ, ਅਚਾਨਕ ਦੁਪਹਿਰੇ ਲਾਲੀ ਆ ਜਾਂਦੀ ਹੈ, ਲਾਲ ਲਾਲ ਸੋਹਣਾ ਲੱਗਦਾ, ਲੇਕਿਨ ਥੋੜੀ ਦੇਰ ਬਾਅਦ ਮੁੜ ਕੇ ਫਿੱਕਾ ਤੇ ਮੁੜ ਕੇ ਚਿੱਟਾ ਤੇ ਬੇਕਾਰ ਹੋ ਕੇ ਰਹਿ ਜਾਂਦਾ। ਉਹਦਾ ਰੰਗ ਜਿਹੜਾ ਝੱਟ ਘੜੀ ਆਇਆ ਉਹ ਬਹੁਤ ਥੋੜੇ ਸਮੇਂ ਦਾ ਰੰਗ ਹੈ। ਕਦੇ ਮਹਾਰਾਜ ਨੇ ਇਸ ਕਸੁੰਬੇ ਦੇ ਰੰਗ ਤੋਂ, ਕੱਚੇ ਰੰਗ ਤੋਂ ਸਾਨੂੰ ਸੁਚੇਤ ਕਰਾਇਆ, ਤੂੰ ਜਿਹਨੂੰ ਮੁੱਠ ਚ ਫੜੀ ਜਾਣਾ, ਜਿਸ ਨੂੰ ਤੂੰ ਆਪਣੀ ਪਕੜ ਚ ਲੈਣ ਦਾ ਯਤਨ ਕਰ ਰਿਹਾ ਹੈ, ਇਹ ਵੇਖਣ ਨੂੰ ਚੰਗੀ ਤਾਂ ਲੱਗਦੀ ਹੈ, ਸੋਹਣੀ ਤਾਂ ਲੱਗਦੀ ਹੈ, ਮੋਹਦੀ ਤਾਂ ਹੈ ਮਨ ਨੂੰ, ਲੇਕਿਨ ਇਹਦਾ ਰੰਗ ਬਹੁਤ ਫਿੱਕਾ ਹੈ। ਇਹਨੂੰ ਨਾ ਹੱਥ ਲਾ, ਫਰੀਦ ਸੱਚਾ ਹੈ। ਫਰੀਦ ਸ਼ੇਖ ਬ੍ਰਹਮ ਜਾਂ ਇਬਰਾਹਿਮ ਫਰੀਦ ਸਾਨੀ ਸੱਚੇ ਨੇ ਆਪਣੀ ਥਾਂ, ਕਿਉਂਕਿ ਤੜੀ ਹੋਈ, ਮਾਇਆ ਛੱਡੀ ਹੋਈ ਉਹਨਾਂ ਨੇ। ਧੰਨ ਗੁਰੂ ਨਾਨਕ ਦਾ ਪੰਥ ਇਸ ਤਰ੍ਹਾਂ ਦਾ ਨਹੀਂ ਕਿ ਛੱਡ ਕੇ ਤੁਰ ਪਵੋ, ਕਾਠ ਦੀ ਰੋਟੀ ਗਲ ਵਿਚ ਪਾ ਲਵੋ ਇਹ ਮਤਲਬ ਨਹੀਂ ਹੈ, ਪੱਤੇ ਖਾ ਕੇ ਜੜਾਂ ਖਾ ਕੇ ਜੰਗਲਾਂ ਚ ਪੈ ਰਹੋ ਇਹ ਮਤਲਬ ਨਹੀਂ ਹੈ। ਗੁਰੂ ਨਾਨਕ ਦੇ ਮਤ ਵਿਚ ਐਸਾ ਕੋਈ ਥਾਂ ਨਹੀਂ। ਫਰੀਦ ਆਪਣੀ ਥਾਂ ਸੱਚਾ, ਉਹ ਕਹਿੰਦਾ ਹੱਥ ਨਾ ਲਾਈ ਬੇਕਾਰ ਹੈ, ਉਹਨੇ ਛੱਡ ਜ ਦਿੱਤੀ। ਲੇਕਿਨ ਸਾਹਿਬ ਕਹਿੰਦੇ ਨੇ ਕਿੰਨੇ ਕੁ ਛੱਡ ਦੇਣਗੇ, ਸਾਰੇ ਛੱਡ ਦੇਣਗੇ, ਗੱਲ ਉਹ ਕਰੀਏ ਜਿਹੜੇ ਸਾਰੇ ਲੋਕ ਕਰ ਸਕਣ। ਤੇ ਧੰਨ ਗੁਰੂ ਨਾਨਕ ਕਹਿੰਦੇ ਨੇ ਇਸ ਤਰ੍ਹਾਂ ਕਰੋ, ਰਹੋ ਇਹਦੇ ਵਿਚ, ਹੱਥ ਨਾ ਲਾਈ ਪੈਰ ਲਾਈ, ਧਿਆਨ ਦੇਣਾ, ਗੱਲ ਬੜੀ ਗਹਿਰੀ। ਇਹਨੂੰ ਬਾਹਾਂ ਨਾਲ ਫੜਨ ਦੀ ਕੋਸ਼ਿਸ਼ ਨਾ ਕਰ, ਤੇਰੀਆਂ ਬਾਹਾਂ ਜਕੜ ਲਵੇ, ਇਹਨਾਂ ਨੂੰ ਪੈਰਾਂ ਹੇਠ ਲਿਤਾਰ ਦਾ ਤੁਲਾ ਚਲਾ ਗਿਆ। ਇਸ ਕਸੁੰਬੇ ਰੰਗ ਵਾਲੀ ਝੂਠੀ ਮਾਇਆ ਨੂੰ ਗੁਰਮੁਖ ਬੈਠਾ ਸੀ ਕੋਈ, ਮਾਇਆ ਗਿਣਦਾ, ਗਿਣਦਿਆਂ ਹੋਇਆ ਮਾਇਆ ਉਸਨੇ ਪੈਰ ਥੱਲੇ ਲੈ ਲਈ, ਜਿੰਨੀ ਕੁ ਗਿਣ ਲਈ ਸੀ ਪੈਰ ਥੱਲੇ ਰੱਖ ਲਏ। ਦੂਜਾ ਕਹਿਣ ਲੱਗਾ ਭਾਈ ਸਾਹਿਬ ਇਹ ਕੀ ਕਰਦੇ, ਮਾਇਆ ਨੂੰ ਪੈਰ ਥੱਲੇ ਰੱਖ ਲਿਆ, ਮਾਇਆ ਪੈਰ ਥੱਲੇ ਰੱਖੀਏ ਤੇ ਨਾਰਾਜ਼ ਹੋ ਜਾਂਦੀ, ਰੁੱਸ ਜਾਂਦੀ ਏ, ਛੱਡ ਜਾਂਦੀ ਏ ਘਰ। ਏਡੀ ਬੇਦਵੀ ਮਾਇਆ ਦੀ, ਗੁਰੂ ਨਾਨਕ ਦੀ ਮਤ ਨੂੰ ਗ੍ਰਹਿਣ ਕਰਨ ਵਾਲਾ ਗੁਰਮੁਖ ਕਹਿਣ ਲੱਗਾ ਤੇਰਾ ਕੀ ਖਿਆਲ ਹੈ, ਸਿਰ ਤੇ ਰੱਖ ਲਓ, ਜੇ ਸਿਰ ਤੇ ਰੱਖ ਲਈ ਤੇ ਗੁਰੂ ਗ੍ਰੰਥ ਸਾਹਿਬ ਕਿੱਥੇ ਰੱਖਾਂਗਾ, ਬਾਣੀ ਕਿੱਥੇ ਰੱਖਾਂਗਾ, ਨਾਮ ਕਿੱਥੇ ਰੱਖਾਂਗਾ? ਨਾਮ ਸਿਰ ਤੇ ਰੱਖਣਾ ਹੈ, ਬਾਣੀ ਸਿਰ ਤੇ ਰੱਖਣੀ ਹੈ, ਜੁੱਤੀ ਥੱਲੇ ਹੀ ਠੀਕ ਹੈ, ਇਹ ਪੈਰਾਂ ਥੱਲੇ ਹੀ ਠੀਕ ਹੀ ਹੈ। ਪਤਾ ਜਿਹੜੇ ਲੋਕ ਲਕਸ਼ਮੀ ਦਾ ਚਿੱਤਰ ਬਣਾ ਕੇ ਪੂਜਾ ਕਰਦੇ ਨੇ, ਉਹ ਜਿਹੜਾ ਲਕਸ਼ਮੀ ਦੀ ਪੂਜਾ ਕਰਨ ਵਾਲੇ ਨੇ ਰੱਬ ਦੀ ਪੂਜਾ ਨਹੀਂ ਕਰ ਸਕਦੇ, ਹੋ ਹੀ ਨਹੀਂ ਸਕਦੀ, ਇੱਕ ਦੀ ਹੋਵੇਗੀ, ਇਸ਼ਟ ਇੱਕ ਹੋ ਸਕਦਾ। ਜਿਨ੍ਹਾਂ ਦਾ ਗੁਰੂ, ਜਿਨ੍ਹਾਂ ਦਾ ਇਸ਼ਟ ਲਕਸ਼ਮੀ ਹੋ ਗਈ, ਉਹਨਾਂ ਦਾ ਗੁਰੂ ਗੁਰੂ ਨਾਨਕ ਕਿਵੇਂ ਹੋਵੇ? ਇਹ ਤਾਂ ਪੈਰ ਥੱਲੇ ਰੱਖਣ ਦੀ ਲੋੜ ਹੈ, ਇਹਨੂੰ ਤਾਂ ਲਿਤਾੜ ਦੇ ਤੁਰੇ ਜਾਣ ਦੀ, ਵਰਤੀ ਚਲੇ ਜਾਣ ਦੀ ਗੱਲ ਹੈ। ਫਰੀਦ ਕਹਿੰਦਾ ਹੱਥ ਨਾ ਲਾਏ, ਹੱਥ ਨਾ ਲਾਏ ਕਸੁੰਬੜੇ, ਉਹ ਸੱਚਾ ਹੈ, ਕਿਉਂਕਿ ਹੱਥ ਲਾਇਆ ਮਹਿਸੂਸ ਕੀਤਾ ਹੈ ਕਿ ਧੋਖਾ ਦਿੰਦੀ। ਮਗਰ ਧੰਨ ਗੁਰੂ ਨਾਨਕ ਇਹ ਨਹੀਂ ਕਹਿੰਦੇ ਕਿ ਇਹਨੂੰ ਹੱਥ ਹੀ ਨਾ ਲਾ ਤੇ ਪੈਰ ਹੀ ਨਾ ਲਾ, ਨਹੀਂ, ਇਹਨੂੰ ਵਰਤਦਾ ਤੁਰਿਆ ਜਾ, ਇਹਦੇ ਚ ਫਸੀ ਨਾ, ਜਲ ਜਾ ਸੀ ਢੋਲਾ। ਸੱਜਣਾ ਇਹਦਾ ਰੰਗ ਤੁਰ ਜਾਣ ਵਾਲਾ, ਇੱਕ ਆਪੀ ਮੈਂ ਪਤਲੀ ਸਹਿ ਕੇ ਰੇ ਬੋਲਾ, ਧਿਆਨ ਦੇਣਾ, ਇੱਥੇ ਆ ਕੇ ਸ਼ਬਦ ਪਾਠ ਥੋੜਾ ਜਿਹਾ ਸਮਝ ਕੇ ਕਰਨ ਦੀ ਲੋੜ ਹੈ। ਇੱਕ ਕੁਝ ਐਸੀਆਂ ਹੁੰਦੀਆਂ ਨੇ ਜਿਹੜੀਆਂ ਆਪਣੇ ਹੰਕਾਰ ਚ ਮਤੀਆਂ ਹੁੰਦੀਆਂ ਨੇ, ਪਤਲੀ ਹੰਕਾਰੀਆਂ ਹੋਈਆਂ, ਮਾਣ ਵਿੱਚ ਆਈਆਂ ਹੋਈਆਂ, ਆਪਣੇ ਆਪੇ ਦੇ ਹਉਮੈ ਦੇ ਮਾਣ ਵਿੱਚ ਰੱਖੀਆਂ ਹੋਈਆਂ ਕੁਝ ਐਸੀਆਂ ਵੀ ਹੁੰਦੀਆਂ ਨੇ, ਉਹਨਾਂ ਨੂੰ ਹੰਕਾਰ ਦੀਆਂ ਮਾਰੀਆਂ ਨੂੰ ਰੱਬ ਦੀ ਨੇੜਤਾ ਪ੍ਰਾਪਤ ਨਹੀਂ ਹੁੰਦੀ, ਤੇ ਉਹਨਾਂ ਨੂੰ ਜਦੋਂ ਆਵਾਜ਼ ਪੈਂਦੀ ਹੈ ਨਾ, ਓਏ ਕਹਿ ਕੇ ਆਵਾਜ਼ ਪੈਂਦੀ ਹੈ, ਰੇ ਕਹਿ ਕੇ ਚੱਲ, ਰੇ ਚੱਲ ਓਏ, ਰੇ ਕਹਿ ਕੇ ਆਵਾਜ਼, ਮਾਣ ਨਾਲ ਨਹੀਂ ਬੁਲਾਇਆ ਜਾਂਦਾ, ਸਹਿ ਕੇ ਰੇ ਬੋਲਾ, ਮਾਲਕ ਦੇ ਬਚਨ ਰੇ ਕਹਿ ਕੇ ਪ੍ਰਾਪਤ ਹੁੰਦੇ, ਕਠੋਰ ਢੰਗ ਨਾਲ ਬੁਲਾਇਆ ਜਾਂਦਾ, ਸਖਤੀ ਨਾਲ ਬੁਲਾਇਆ ਜਾਂਦਾ। ਦੁੱਧਾ ਖਣੀ ਨਾ ਆਵੇ ਫਿਰ ਹੋਏ ਨਾ ਮੇਲਾ, ਉਹਨਾਂ ਦੇ ਜੀਵਨ ਵਿੱਚ, ਉਹਨਾਂ ਦੀ ਜਵਾਨੀ ਵਿੱਚ
ملاپ دا وہ رنگ نہیں کھلتا جو پتی نو مل کے پراپت ہونا چاہیے. کہے فرید سہیلیو شو الائے سی. فرید جی کہندے نے سجنو ستسنگیو پیار والے بھگتو جدو پربھو سدا دے گا پربھو بلاوے گا میرا خدا آواز مارے گا. ہنس چل سی دمنا ہنکار دا ماریا ہوئے مایا دے رنگ چ پھسیا ہوئے دبدا وچ گیا جائے گا بندہ. ہنس چل سی دمنا ہنس کہندے نے جیو جیو جس نے چھڈ کے جائے گا تے دو منا ہو تو چتی چ پھسیا ہوا دبدا چ پھسیا ہوئے اے تن ٹھیری کیسی جس ویلے اے شریر مٹی ہو جائے گا ہنسے نو چھڈ کے جائے گا تے دبدا وچ جائے گا دکھی ہوتا جائے گا. دن گرو نانک کہن لگے ابراہیم شیخ فرید دی گل اپنی تھا سچی ہے پر تینو میرا ایک حال دسا اینی پریشان ہون دی کوئی لوڑ نہیں. صاحب کہندے نے جپ تپ کا بند بیڑ دا دھیان دے گرو نانک دا مت جی جپ تپ کا بند بیڑ دا واہگرو جپدا رہ تے تھوڑا ادم کر تپ کر. جڑے لوگ چاہندے نے نا عام طور تے گل کئی سنی جاندی کہندے نے نانک ستگر پیٹے ہیں پوری ہووے جگت ہسندیاں کھیلندیاں کھاوندیاں پہنندیاں وچے ہووے مکت. ہستے کھیڑ دے کھاندے پہن دے لوگ اے گل دوجی تو کہندے دکھ دا دوجا حصہ کہندے ہسندیاں کھیلندیاں پہنندیاں کھاوندیاں وچے ہووے مکت اینی گل کہندے پہلی گل نہیں کہندے. نانک ستگر پیٹے ہیں پوری ہووے جگت ہسنا کھیڑنا کھاندے پہن دے جیون دا آنند لینا اپنی تھان تے ہے لیکن جے جیون وچ تپ نہیں نا اے سارا کچھ ویو بن جائے. اے ہسنا کھیڈنا کھانا پینا ہسنا بال جب لگ ہردے نہ آوے یار وہ تپ کی ہے. اے تپ او نہ سمجھنا جڑے لوگ جنہاں تو گرو نانک نے جا کے ورجیا سی جوگیاں کیڑے پاسے پے گئے سنسار نو چھڈ کے برفاں چ بیٹھے ہو تونیاں تائی بیٹھے ہو گرمیاں چ تونیاں تاؤنیاں سردیاں چ برفاں چ جا کے بہ جانا جو کچھ شریر نہیں نہ منتا جو کچھ شریر اجازت نہیں دیندا شریر منگدا روٹی روٹی نہیں کھاندا تے صاحب کہندے نے غلط کر رہے ہیں چھوٹے ان کرے پاکھنڈ نہیں یہ غلط کام کر رہے ہیں. کچھ لوگ ایسے نے شریر دی لوڑ ہے نیند کہندے سونا ہی نہیں کھڑے ہی رہنا نیند نہیں لینی بالکل نہیں سونا جنی بھائی شریر نو لوڑ ہے اونی تا لینی پے گی نہ لے گا شریر روگی ہو جائے شریر نال تکا کر رہے ہیں. پانی دی شریر نو لوڑ ہے تینو اینو دینا پے گا نہ دے گا اسے نو کہتا دے مہاراج نے پاون بانی چ کیا ہے من ہچ کنے نہ پایو سب تھکے کرم کمائے. یہ زد بھی ماری ہوئی گل ہے یہ زد والی تپسیا ہے یہ تپسیا پروان نہیں. تپ دا مطلب ہے گرو کا سکھ مت سمجھے کہ تپ نہیں میرے جیون امرت ویلے جاگنا تپ ہے ہر رتے امرت ویلے اشنان کرنا تپ ہے چونکڑا مار کے نتنیم کرنا اپنی تھان تے تیجا تپ ہے گرو سنگت وچ آ کے بیٹھنا چوتھا تپ ہے گرو کے حکماں نو سر متھے دھارن کرنا گرو کی رہت نو دھارن کرنا پنجواں تپ ہے. تپ تو بنا سکھی کوئی نہیں ترتی واہگرو سمرن کرتا ہوئے اوٹھت بیٹھت سووت نام کہو نانک جن کے سد کام پربھو دا بندہ کیویں دے بنا تر سکتا ہے یہ ترتا پھرتا واہگرو واہگرو جپدا تے تپ کر کے جیوندا ہویا سیوا کرتا ہویا پرپکار کرتا ہویا امرت ویلے جاگدا ساری جگت نو پالدا ہویا یہ تپ کر کے جیوندا ہے. تے صاحب کہندے نے تن گرو نانک کہندے نے جپ تپ کا بند بیڑ دا جے تو اے کچھ کر لے گا نا تے تیرا ترن والا بیڑا بج گیا. دلے مہاراج نے اگے جگہ پاون بانی چور تھا بھی کیا ہے نا آگے کہو کچھ تلہا بند تن گرو تیگ بہادر صاحب آگے کہو کچھ تلہا بند کیا پرواسا تن کا پتا نہیں کہڑے ویلے یہ زندگی کا آگاہ پیچھا ہو جانا ہے. تو اگے واسطے کی پربندھ کیتا ہے اگے ترن واسطے کی پربندھ کیتا ہے تلا وہ کہندے سن جیڑا لکڑا دا تومبیاں دا وہ سہارا جہاں آسرا لے کے بندہ ندی پار کر سکے. اجے بھی کچھ لوگ دریاواں دے کنڈیاں دے رہن والے دس بارہ تومبیاں آ تومبا جڑا ہوتا ہے یہ سک جاوے نا انج سخت ہو جاتا ہے وچوں مولا ہو جاتا اندر یہ ہوا بھری رہتی ہے پانی یہ اندر داخل نہیں ہوتا یہاں کٹھے بن لیندے نے کسی جال دے وچ دس پندرہ کٹھے بن لیندے انہوں چھاتی نہ لا کے ندی پار کر دیں وہ ڈبن نہیں دیں. یا پھر ایسا ہوتا ہے دس بارہ گیلیاں کٹھیاں کر لینیاں لکڑ دیا وہ بہ جانا ترتے چلے جانا ترتے چلے جانا بانس کا آسرا لے کے کھلتے چلے جان وہ تلا کہتے سن پرانے لوگ کہتے نے اگے جسے ترن کا مسئلہ آیا تیرے کو تلا ہے آگے کہو کچھ تلا بند
क्या परवासा धन का। कबीर जी कहंदे ने वेखी किते भुलेखा ना खा जाई, जिंदगी दा भरोसा कोई नहीं हो, कहां विसासा इस भांडे का इतन लागे ठनका। एक झटका लगा ते तेरा प्रबंध जेड़ा हो कीता होया पहला कीता होया ही काम आवे। तुला बन के रख पहला प्रबंध करके रख। धन गुरु नानक कहंदे ने जप तप का बंद बेड़ोला, जित लंघे वहेला मौज ना लंघ जाए। फिर तेरे सामने वो सरवर आएगा ही, ओ समुंदर तेरे सामने आवेगा ही। जब तब का बेड़दा बंदा बन्या होवेगा ना, तेनू वो सागर अगे आएगा ही ना। सरवर ना उछले ऐसा पंथ सुहेला, मौज नाल तुरिया जाए। तेरा एको नाम मंजीठड़ा, रद्दा मेरा चोला सद रंग ढोला। वो कहने ने हथ ना लाए कसुंबड़े जल जासी ढोला। इथे कहने ने मित्रा सजना प्रभु दे प्यार च रत्ता होया मेरा चोला, नाम दे रंग च पक्के रंग च रत्ता होया, मजीठा रंग दे जान वाला नहीं। नाम दे रंग च रंग दे साजन चले प्यारिया, क्यों मेला होई लोग तुरे जांदे ने, मित्र तुरे जांदे ने। मैं पूछना ए मिलाप किवें होवे, अगे जाके मेल होवेगा के ना होवेगा। सबना मरना आया विछोड़ा सबना, पुछो जाए सियाणिया आगे मिलन किना, अगे केड़े जाके मिल सकणगे। साजन चले प्यारे क्यों मेला होई, फिर उत्तर देंदे ने कहंदे ने जे गुण होवे गंठड़िए मेलेगा सोई, जे पल्ले गुण होणगे निरे रत्ते चोलियां नाल भी गल नहीं बणनी, पल्ले गुण होणगे तां आपे मिला लवेगा। कि जेड़ा हुण मिल जावेगा ना, हुण जप तप करके नाम दे रंग च रत्ता होया, हुण मिल जाएगा ना प्रभु नाल, मिलिया होए ना पिछड़े, वो हुण मिलिया ते अगों भी मिलिया रहेगा। जिंदगी दी बहार खत्म हो जाने तो बाद भी कोई विछोड़ा ना पवेगा। मिलिया होए ना बिछड़े, पर जे मिलिया होई जे मिलिया होगा हुणे ही मिल जाएगा। तो एना आस करे कि मौत तो बाद मिलना है, जीवन वेच ही मिलना है, हुणे ही उहदे नाल लग जाना है, जुड़ जाना है। आवा तो निवारिया है साचा सोई, वह फिर जो मिला लवेगा तो जिंदगी का जमण मरण का गेड़ मुक जाएगा। पर यह उन्होंने पले पवेगी गल जिन्होंने होमय मार निवारिया सीता है चोला। हंकार नू जीवन च थां नहीं दिती, फरीद जी कहिंदा वेखी किते अपने जीवन च हंकार नू थां ना देई, इक आपीना पतली कुछ हुंदियां ने जिहड़ियां हंकार च रतियां रहिंदियां, उहनां वास्ते साहिब के रे बोला। इत्थे साहिब होर कहिंदे ने, साहिब कहिंदे ने होमे मार निवारिया सीता है चोला, गुर बचनी फल पाया गुरु की जुगत नू धारण करके, यह फल मिलिया के सह के अमृत बोला। हुण मालक ने बुलाया ते मिठे वचनां नाल आओ जी आयन रे रे दरगह कहे ना को, आओ बैठ आदर शुभ देव वाह महलू पावे तू बासा, जन्म मरण ना होए बिनासा। परमात्मा वालों आवाज पैंदी है ते अमृत वर्गे मिठे वचना नाल आवाज पैंदी। वैसे भी प्रभु दी आवाजा सानू पैंदियां ध्यान देना। साहब कहंदे ने जिन्हां ने जप तप नू पले बन्ने पिछों राती सजड़ा नाम खसम का लेह। रात जिसले मुक रही हुंदी है रात के पिछले पैर च निरंकार वालों आवाजा पैदियां, प्यार दे बचन उहदे चलदे ने अपने सजना अपने प्यार वाले अपने भगतों प्रति, पर उहनां नूं सुने जांदे ने जिहड़े नाम खसम काले। खेमे छत्र सराए च दिसण रथ पीड़े, जिन्नी तेरा नाम ते आया तेरे को सद मिले। यह आवाज उन्हां नूं सुनदी जिहड़े नाम च रते लोग। प्रभु दियां प्यार दियां आवाजां चौंकड़े मार के बह के वागुरू वागुरू जपण वालियां नूं सुनदियां, सुते रहण वाले ने की सुनना। तपी बंदा सुन सकदा है उस आवाज नूं, उहदी उत्थे सुनी जांदी उहदी यह सुन लैंदा, उहदे अमृत बचन भगत सुनदा है। सह के अमृत बोला नानक कहे सहेलियो, सौखरा प्यारा बड़ा प्यारा। जे रे कह के बुलावेगा किवें प्यारा लगेगा, हंस चलसी डुमना उस तरह तो बंदा दुबदा च जाएगा, लेकिन अमृत बचना नाल बुलावेगा ते प्रसन्नता सहित जाएगा हंस। नानक कहे सहेलियो सौखरा प्यारा, हम सह केड़ियां दासियां साचा खसम मारा, बड़ियां प्यारियां असी उहनूं लगदियां, ओ सानू बड़ा प्यारा लगता। प्यार ना जदों बुलावेगा ता के जावांगे, नेती बुलाउंदा प्यार नाल, असी नित बुलाउने आ उहनूं प्यार नाल। जदों ओ फिर पक्की तरह बुलावेगा उदों भी प्यार नाल बुलावेगा, अमृत बचना नाल बुलावेगा, असी भी प्रसन्नता नाल उहदे कोल जावांगे। पर यह कौन कर सकेगा जिहड़ा जप तप दा बेड़ा बनण वाला है, और ये भागां वालियां नूं यह जुगत प्राप्त हुंदी है।

ਇਹ ਤੇਰੀ ਬਖਸ਼ਿਸ਼ ਹੈ। ਜਪ ਜਿਹਨੂੰ ਬਖਸ਼ ਦੇਵੇ, ਤਪ ਜਿਹਨੂੰ ਦੇ ਦੇਵੇ, ਸੰਯਮ ਜਿਸ ਨੂੰ ਆ ਜਾਵੇ ਧਿਆਨ ਦੇ। ਸੰਯਮ ਦਾ ਮਤਲਬ ਕੋਈ ਇਹ ਲੈ ਕੇ ਨਾ ਬੈਠਾ ਰਹੇ ਮੈਂ ਖਾਣਾ ਨਹੀਂ, ਮੈਂ ਪੀਣਾ ਨਹੀਂ, ਮੈਂ ਸੌਣਾ ਨਹੀਂ। ਸੰਯਮ ਦਾ ਮਤਲਬ ਹੈ ਜਿੰਨਾ ਲੋੜ ਹੈ ਉਹਨਾਂ ਖਾ ਲੈ, ਜਿੰਨੀ ਲੋੜ ਹੈ ਉਹਨਾਂ ਛਕ ਲੈ, ਜਿੰਨਾ ਲੋੜ ਹੈ ਉਹਨਾਂ ਸੌ ਲੈ। ਸੰਯਮ ਦਾ ਮਤਲਬ ਹੈ ਕਿਸੇ ਨੇਮ ਵਿੱਚ, ਕਿਸੇ ਅਸੂਲ ਵਿੱਚ, ਕਿਸੇ ਬੰਦੇਜ ਵਿੱਚ ਜੀਵਨ ਚੱਲਦਾ ਹੋ। ਜਦੋਂ ਸੰਯਮ ਤੋਂ ਬਾਹਰੇ ਹੋ ਕੇ ਲੋਕ ਤਪੱਸਿਆ ਕਰਦੇ ਨੇ ਤੇ ਅੱਗ ਨਾਲ ਭਰ ਜਾਂਦੇ ਨੇ, ਕ੍ਰੋਧ ਨਾਲ ਭਰ ਜਾਂਦੇ ਨੇ। ਸਾਹਿਬ ਕਹਿੰਦੇ ਨੇ ਜਿਨ੍ਹਾਂ ਨੂੰ ਤੂੰ ਸੰਯਮ ਬਖਸ਼ਿਆ, ਜਪ ਤਪ ਸੰਯਮ ਦਇਆ ਧਰਮ ਜਿਸ ਦੇ ਸੋ ਪਾਏ, ਜਿਸ ਬੁਝਾਏ ਅਗਨ ਆਪ ਸੋ ਨਾਮ ਤੇ ਆਏ। ਵਿਕਾਰਾਂ ਦੀ ਅੱਗ ਤੇ ਤਪ ਤੋਂ ਬਾਅਦ ਪੈਦਾ ਹੋਣ ਵਾਲੇ ਕ੍ਰੋਧ ਦੀ ਅੱਗ, ਇਹ ਦੋਵੇਂ ਤਰ੍ਹਾਂ ਦੀ ਅੱਗ ਜਿਨ੍ਹਾਂ ਦੀ ਮਿਟ ਜਾਵੇ। ਜਿਸ ਬੁਝਾਏ ਅਗਨ ਆਪ ਸੋ ਨਾਮ ਤੇ ਆਏ, ਅੰਤਰ ਜਾਮੀ ਅਗਮ ਪੁਰਖ ਇੱਕ ਦ੍ਰਿਸ਼ਟ ਦਿਖਾਏ। ਸਾਧ ਸੰਗਤ ਕਹਿ ਆਸਰੇ ਪ੍ਰਭ ਸਿਉ ਰੰਗ ਲਾਏ, ਉਹਨਾਂ ਵਿੱਚੋਂ ਫਿਰ ਗੁਰੂ ਨਜ਼ਰ ਆਉਂਦਾ। ਆਪਾਂ ਭੱਟ ਬਾਣੀ ਪੜ੍ਹ ਰਹੇ ਸਨ, ਪ੍ਰਤਾਪ ਸਦਾ ਗੁਰ ਕਾ, ਗੁਰੂ ਕਾ ਪ੍ਰਤਾਪ ਘੱਟ ਘੱਟ ਪ੍ਰਕਾਸ਼ ਭਇਆ ਜਸ ਜਨ ਕੇ। ਉਹ ਸੇਵਕਾਂ ਜਣਾ ਤੇ ਗੁਰਮੁਖਾਂ ਦੇ ਵਿੱਚੋਂ ਹੀ ਗੁਰੂ ਦਾ ਪ੍ਰਤਾਪ ਨਜ਼ਰ ਆਉਂਦਾ, ਪਰ ਉਹਨਾਂ ਵਿੱਚੋਂ ਨਜ਼ਰ ਆਉਂਦਾ ਹੈ ਜੋ ਇੱਕ ਪੜ੍ਹੇ ਸੁਣੇ ਗਾਵੇ ਪ੍ਰਭਾਤੇ ਕਰੇ ਇਸ਼ਨਾਨ। ਉਹ ਤਪਸੀ ਪੁਰਖ ਜਿਨ੍ਹਾਂ ਦਾ ਪਰ ਉਹਦਾ ਦਾਸ ਨਾ ਲੈਂਦੇ, ਜਿਨ੍ਹਾਂ ਗੁਰਮੁਖਾ ਨਾਮ ਜਪਿਆ, ਹੱਠੀਆਂ ਜਪੀਆਂ ਤੱਪੀਆਂ ਸਚਿਆਰਿਆਂ ਪਿਆਰਿਆਂ ਸਿਦਕਵਾਨਾ, ਉਹਨਾਂ ਦੀ ਗੱਲ ਕਰਨੇ ਹਨ। ਇੱਥੇ ਵੀ ਉਹਨਾਂ ਦੀ ਗੱਲ ਹੈ, ਇੱਕ ਪੜ੍ਹੇ ਸੁਣੇ ਗਾਵੇ ਪ੍ਰਭਾਤੇ ਕਰੇ ਇਸ਼ਨਾਨ, ਇਸ਼ਨਾਨ ਕਰੇ ਪ੍ਰਭਾਤ ਸ਼ੁੱਧ ਮਨ, ਮਨ ਵੀ ਸ਼ੁੱਧ ਕਰਨ ਤਨ ਵੀ ਸ਼ੁੱਧ ਕਰਨ, ਗੁਰ ਪੂਜਾ ਵਿਧ ਸਹਿਤ ਕਰਨ ਬੜੇ ਢੰਗ ਨਾਲ, ਬਖਸ਼ੀ ਹੋਈ ਜੁਗਤ ਨਾਲ ਗੁਰੂ ਦੀ ਪੂਜਾ ਵਿੱਚ ਲੱਗ ਜਾਣ। ਕੰਚਨ ਤਨ ਹੋਏ ਸਰੀਰ ਵੀ ਸੋਨੇ ਵਰਗਾ ਹੋ ਜਾਵੇ, ਪਰਸ ਪਾਰਸ ਕਹੋ ਗੁਰੂ ਪਾਰਸ ਨਾਲ ਛੋ ਕੇ, ਜੋਤ ਸਰੂਪੀ ਧਿਆਨ ਤਰੰਗ ਹਿਰਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਜੋਤ ਸਰੂਪ ਵੱਸ ਜਾਵੇਗਾ, ਉਹਦਾ ਧਿਆਨ ਅੰਦਰ ਟਿਕ ਜਾਵੇਗਾ। ਜਗ ਜੀਵਨ ਜਗਨ ਨਾਥ ਜਲ ਥਲ ਮੈਂ, ਉਹ ਜਿਹੜਾ ਜਗਤ ਨੂੰ ਜੀਵਨ ਦੇਣ ਵਾਲਾ ਵਾਹਿਗੁਰੂ ਹੈ ਜੋ ਜਲ ਥਲ ਚ ਰਮ ਰਿਹਾ ਹੈ। ਰਹਿ ਆਪੂਰ ਬਹੁ ਵਿਧ ਵਰਣਨ, ਜਿਹਨੂੰ ਕਈ ਤਰ੍ਹਾਂ ਨਾਲ ਵਰਣਨ ਕੀਤਾ ਗਿਆ,

ਸੁਖਮਨੀ ਸਾਹਿਬ ਦੇ ਵਿੱਚੋਂ ਗੁਰੂ ਅਰਜਨ ਪਾਤਸ਼ਾਹ ਦੀ ਪਵਿੱਤਰ ਆਤਮਾ ਦੀ ਆਵਾਜ਼ ਉਸ ਵਾਹਿਗੁਰੂ ਅਕਾਲ ਪੁਰਖ ਨਾਲ ਜੋੜਨ ਵਾਸਤੇ ਕਹਿੰਦੇ ਨੇ, ਇਹ ਜਗਿਆਸੂ ਇਹ ਇਨਸਾਨ ਉਸ ਪ੍ਰਭੂ ਦੀ ਉਸਤਤ ਕਰ, ਉਸ ਨਿਰੰਕਾਰ ਦੀ ਮਨ ਵਿੱਚ ਉਸਤਤ ਕਰ ਜਿਸ ਪ੍ਰਭੂ ਨੇ ਤੈਨੂੰ ਇੰਨੀਆਂ ਦਾਤਾਂ ਦਿੱਤੀਆਂ, ਜਿਸ ਪ੍ਰਭੂ ਨੇ ਤੈਨੂੰ ਇੰਨਾ ਸੋਹਣਾ ਸਰੀਰ ਦਿੱਤਾ ਹੈ, ਜਿਸ ਪ੍ਰਭੂ ਨੇ ਐਸੀਆਂ ਅਮਲੀਆਂ ਵਸਤੂਆਂ ਦਿੱਤੀਆਂ ਜਿਹਦਾ ਤੂੰ ਇਬਜਾਨਾ ਨਹੀਂ ਦੇ ਸਕਦਾ, ਜਿਹਦਾ ਤੂੰ ਬਦਲਾ ਨਹੀਂ ਦੇ ਸਕਦਾ। ਉਸ ਪ੍ਰਭੂ ਨਿਰੰਕਾਰ ਦੀ ਸਿਫਤ ਮਨ ਵਿੱਚ ਕਰ, ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਸੱਚਾ ਵਿਵਹਾਰ ਕਰ, ਸੁੱਚਾ ਵਿਵਹਾਰ ਕਰ, ਐਸਾ ਵਿਵਹਾਰ ਕਰ ਜਿਹੜਾ ਤੇਰੀ ਆਖਰੀ ਦਮ ਤੱਕ ਨੇਰੇ ਨਾਲ ਜਾਵੇ, ਐਸਾ ਸੱਚਾ ਵਿਵਹਾਰ ਕਰ ਜਿਹੜਾ ਪਿੱਛੋਂ ਵੀ ਤੈਨੂੰ ਦੁਨੀਆ ਯਾਦ ਕਰੇ ਇਹ ਸੱਚਾ ਇਨਸਾਨ ਸੀ, ਇਹ ਸੱਚਾ ਜਗਿਆਸੂ ਸੀ। ਸੱਚਾ ਵਪਾਰ ਕਰਨ ਲਈ ਸਾਨੂੰ ਪ੍ਰਭੂ ਨੇ ਭੇਜਿਆ, ਉਸ ਵਾਹਿਗੁਰੂ ਨੇ ਸਾਨੂੰ ਕਾਹਦੇ ਲਈ ਭੇਜਿਆ? ਸੰਸਾਰ ਵਿੱਚ ਜਾ ਕੇ ਝੂਠ ਬੋਲ, ਕੁਫਰ ਤੋਲ, ਭੈੜੇ ਕਰਮ ਕਰ, ਝੂਠ ਬੋਲ ਨਹੀਂ, ਸੱਚਾ ਵਪਾਰ ਲਈ ਭੇਜਿਆ। ਤੇ ਜਿਹੜੇ ਜਾਣਦੇ ਹਨ ਸਾਨੂੰ ਪ੍ਰਭੂ ਨੇ ਕਾਹਦੇ ਲਈ ਭੇਜਿਆ, ਉਹ ਸੱਚਾ ਵਪਾਰ ਕਰਦੇ ਨੇ, ਉਹ ਝੂਠਾ ਵਪਾਰ ਨਹੀਂ ਕਰਦੇ। ਜੇ ਜਾਣਦੇ ਹਨ ਇਹ ਪ੍ਰਭੂ ਨੇ ਮਨੁੱਖਾ ਜਨਮ ਜਿਹੜਾ ਦਿੱਤਾ ਹੈ, ਇਹ ਜਿਹੜਾ ਸਰੀਰ ਦਿੱਤਾ ਹੈ, ਇਹ ਬਾਰੰਬਾਰ ਨਹੀਂ ਮਿਲਣਾ, ਮੁੜ ਕੇ ਨਹੀਂ ਮਿਲਣਾ। ਜੇ ਕੋਈ ਕਹੇ ਮੈਂ ਫੇਰ ਆ ਕੇ ਕਰਾਂਗਾ, ਉਹ ਗਲਤ ਹੈ। ਇਹ ਹੁਣ ਵਾਰੀ ਮਿਲੀ ਆ, ਇਹੀ ਤੇਰੀ ਅਵਸਰ, ਇਹੀ ਤੇਰੀ ਬਾਰ, ਘੱਟ ਭੀਤਰ ਹਿਰਦੇ ਵਿੱਚ ਵੇਖ ਲੈ, ਵਿਚਾਰ ਕਰ ਲੈ, ਘੱਟ ਭੀਤਰ ਤੂੰ ਦੇਖ ਵਿਚਾਰ। ਤੇ ਭਗਤ ਜੀ ਕਹਿੰਦੇ ਨੇ, ਕਹਿਤ ਕਬੀਰ ਜੀਤ ਕੇ ਹਾਰ, ਭਾਵੇਂ ਜਿੱਤ ਜਾ ਤੇ ਭਾਵੇਂ ਹਾਰ ਜਾ। ਇਹ ਵਾਰੀ ਮਿਲੀ ਆ, ਇਹ ਵਕਤ ਮਿਲਿਆ ਹੀ, ਇਹ ਸਮਾਂ ਮਿਲਿਆ ਹੀ। ਕਹਿਤ ਕਬੀਰ ਜੀਤ ਕੇ ਹਾਰ, ਬਹੁ ਬਿਦ ਕਹਿਓ ਪੁਕਾਰ ਪੁਕਾਰ। ਮੈਂ ਪੁਕਾਰ ਪੁਕਾਰ ਕੇ ਤੈਨੂੰ ਕਹਿ ਰਿਹਾ, ਮੈਂ ਬਹੁ ਵਿਧੀਆਂ ਨਾਲ, ਬਹੁ ਤਰੀਕਿਆਂ ਨਾਲ ਤੈਨੂੰ ਕਹਿ ਰਿਹਾ। ਸਮਝ ਜਾ, ਉਸ ਇਨਸਾਨ ਨੂੰ ਪ੍ਰਭੂ ਦੀ ਸਿਫਤ ਕਰ ਲੈ, ਉਸ ਵਾਹਿਗੁਰੂ ਨੂੰ ਜਪ ਲੈ, ਉਹ ਜਿਹਨੇ ਤੈਨੂੰ ਭੇਜਿਆ, ਉਹ ਜਿਹਨੇ ਤੈਨੂੰ ਮਨੁੱਖਾ ਜਨਮ ਦਿੱਤਾ ਹੈ। ਅਗਲੀ ਪੰਕਤੀ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ, ਨਿਰਮਲ ਰਸਨਾ ਅੰਮ੍ਰਿਤ ਪੀਓ। ਉਹ ਅੰਮ੍ਰਿਤ ਕਿਹੜਾ ਅਸਾਂ ਪੀਣਾ ਹੈ? ਕਿਹੜੇ ਅੰਮ੍ਰਿਤ ਬਾਰੇ ਸਾਨੂੰ ਦੱਸਿਆ? ਉਹ ਅੰਮ੍ਰਿਤ ਬਾਣੀ ਦਾ ਅੰਮ੍ਰਿਤ, ਉਹ ਬਾਣੀ ਦਾ ਕੀਰਤਨ ਦਾ ਅੰਮ੍ਰਿਤ, ਉਹ ਇਸ ਰਸਨਾ ਨੂੰ ਨਿਰਮਲ ਕਰਨ ਵਾਸਤੇ, ਇਸ ਸਰੀਰ ਨੂੰ ਨਿਰਮਲ ਕਰਨ ਵਾਸਤੇ, ਇਹ ਸਾਰੇ ਮਨ ਤੇ ਤਨ ਨੂੰ ਨਿਰਮਲ ਕਰਨ ਵਾਸਤੇ ਉਹ ਬਾਣੀ ਦਾ ਅੰਮ੍ਰਿਤ ਛਕਣਾ ਹੈ। ਇਹ ਰਸਨਾ ਕਾਹਦੇ ਲੱਗ ਦਿੱਤੀ ਹੈ? ਰਸਨਾ ਤਬ ਲੱਗ ਭਲੀ, ਰਸਨਾ ਤਬ ਲੱਗ ਭਲੀ ਜਬ ਲੱਗ ਸਿਮਰੇ ਰਾਮ, ਨਹੀਂ ਤੋ ਕਾਢ ਨਿਕਾਲੀਏ ਮੁਖ ਮੈਂ ਭਲੋ ਨਾ ਚਾਮ। ਇਸ ਚਮ ਦੇ ਟੁਕੜੇ ਨੂੰ ਕੱਢ ਦਿਓ ਜੇ ਸਿਮਰਨ ਨਹੀਂ ਕਰਦੀ, ਜੇ ਭਗਤੀ ਨਹੀਂ ਕਰਦੀ। ਤੇ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ, ਇਹਦੇ ਟੁਕੜੇ ਕਰਦੇ ਆ, ਇਹਦੇ ਜਰੇ ਜਰੇ ਕਰਕੇ ਰਸਨਾ ਜਪੈ ਨਾ ਨਾਮ। ਵੇਖਿਓ ਗੁਰੂ ਅਰਜਨ ਪਾਤਸ਼ਾਹ ਕਿੱਥੇ ਜੋੜਦੇ ਨੇ। ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ, ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀ ਹੈ, ਇਹਦੇ ਜਰੇ ਜਰੇ ਕਰਕੇ ਟੁਕੜੇ ਕਰ ਦਿਓ। ਜੇ ਵਾਹਿਗੁਰੂ ਨਹੀਂ ਆਖਦੀ, ਆਖੋ ਸਤਨਾਮ, ਫਿਰ ਆਖੋ ਸਤਨਾਮ। ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕਟੀਏ ਹਰਿਆ, ਬਿਸਰੈ ਗੋਬਿੰਦ ਰਾਏ ਦਿਨੋ ਦਿਨ ਘਟੀਏ। ਘਾਟੇ ਚ ਜਾਏਗਾ ਜੇ ਪ੍ਰਭੂ ਨੂੰ ਭੁੱਲ ਗਿਆ, ਜੇ ਪ੍ਰਭੂ ਵਿਸਾਰ ਦਿੱਤਾ ਤੇ ਦਿਨੋ ਦਿਨ ਘਾਟੇ ਚ ਜਾਏਗਾ। ਰੇ ਜੇਬਾ ਕਰੋ ਸੱਤ ਖੰਡ, ਤੇਰੇ ਸੈਂਕੜੇ ਟੁਕੜੇ ਕਰਦੇ ਆ। ਰੇ ਜੇਬਾ ਕਰੋ ਸੱਤ ਖੰਡ, ਜਾਮ ਨਾ ਉਚਰਸ ਸ੍ਰੀ ਗੋਬਿੰਦ। ਜੇ ਤੂੰ ਪ੍ਰਭੂ ਨਹੀਂ ਆਖਦੀ, ਜੇ ਤੂੰ ਵਾਹਿਗੁਰੂ ਨਹੀਂ ਆਖਦੀ, ਜੇ ਤੂੰ ਸਿਮਰਨ ਨਹੀਂ ਕਰਦੀ, ਤੇਰੇ ਸੈਂਕੜੇ ਟੁਕੜੇ ਕਰਦੇ ਆ। ਇੱਥੇ ਬਾਬਾ ਜੀ ਕਹਿੰਦੇ ਨੇ, ਇਹ ਰਸਨਾ ਉਸ ਪ੍ਰਭੂ ਦੀ ਬਾਣੀ ਦਾ ਸਿਮਰਨ ਦਾ ਅੰਮ੍ਰਿਤ ਪੀ, ਬਾਣੀ ਦਾ ਅੰਮ੍ਰਿਤ, ਕੀਰਤਨ ਦਾ ਅੰਮ੍ਰਿਤ ਛਕ। ਨਿਰਮਲ ਰਸਨਾ ਅੰਮ੍ਰਿਤ ਪੀਓ, ਜੇ ਇਹੋ ਜਿਹਾ ਅੰਮ੍ਰਿਤ ਛਕੇਗਾ ਫਿਰ ਕੀ ਹੋਏਗਾ? ਸਦਾ ਸੁਹੇਲਾ ਘਰ ਲੈ ਜੀਓ, ਸਦਾ ਹੀ ਸੁਖੀ ਹੋ ਜਾਏਗਾ, ਸਾਰੇ ਹੀ ਸੁੱਖ ਤੈਨੂੰ ਮਿਲ ਜਾਣਗੇ, ਤਨ ਤੇ ਮਨ ਦੋਵੇਂ ਸੁਖੀ ਹੋ ਜਾਣਗੇ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭੈ ਅਰੋਗਾ, ਕੋਟ ਵਿਘਨ ਲਾਥੇ ਪ੍ਰਭ ਸਰਣਾ, ਪ੍ਰਗਟੇ ਭਲੇ ਸੰਜੋਗਾ। ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜੋ ਨਿਤ ਭਾਈ, ਗਾਵੋ ਵੀ ਸੁਣੋ ਵੀ ਪੜੋ ਨਿਤ ਭਾਈ, ਗੁਰਪੂਰੇ ਤੂੰ ਰਾਖਿਆ।
ਸਾਚਾ ਸਾਹਿਬ ਅਮਿਤ ਵਡਾਈ ਭਗਤ ਵਛਲ ਦੇ ਆਲਾ ਸੰਤਾਂ ਕੀ ਪੈਜ ਰੱਖਦਾ ਆਇਆ ਆਦ ਬਿਰਧ ਪ੍ਰਤਪਾਲਾ ਹਰ ਅੰਮ੍ਰਿਤ ਨਾਮ। ਫਿਰ ਉੱਥੇ ਗੱਲ ਆ ਗਈ ਗੁਰੂ ਅਰਜਨ ਪਾਤਸ਼ਾਹ ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ। ਭੋਜਨ ਕਿਹੜਾ ਕਰਨਾ? ਪ੍ਰਭੂ ਦੇ ਨਾਮ ਦਾ ਭੋਜਨ ਉਹ ਅੰਮ੍ਰਿਤ ਛਕਣਾ ਭੋਜਨ ਜਿਹੜਾ ਨਾਮ ਦਾ ਭੋਜਨ ਜਿਹਦੇ ਛਕਣ ਨਾਲ ਮਨ ਤ੍ਰਿਪਤ ਹੋ ਜਾਂਦਾ ਜਿਹਦੇ ਛਕਣ ਨਾਲ ਭੁੱਖ ਖਤਮ ਹੋ ਜਾਂਦੀ ਹੈ ਮੁੜ ਕੇ ਭੁੱਖ ਨਹੀਂ ਲੱਗਦੀ ਆ ਪਦਾਰਥਾਂ ਦੀ ਭੁੱਖ ਨਹੀਂ ਲੱਗਦੀ ਇਹ ਮਾਇਆ ਦੀ ਭੁੱਖ ਨਹੀਂ ਲੱਗਦੀ ਆ ਦੁਨੀਆਂ ਦੇ ਰਸਾਂ ਕਸਾਂ ਦੀ ਭੁੱਖ ਨਹੀਂ ਛੱਕਦੀ ਜਿਹਨਾਂ ਨੇ ਅੰਮ੍ਰਿਤ ਛਕ ਲਿਆ। ਨਿਰਮਲ ਰਸਨਾ ਅੰਮ੍ਰਿਤ ਪੀਵੋ ਸਦਾ ਸੁਹੇਲਾ ਘਰ ਲੈ ਜੀਓ। ਨੈਨੋ ਪੇਖ ਠਾਕੁਰ ਕਰ ਉਸ ਠਾਕੁਰ ਨੂੰ ਉਹਦਾ ਦਰਸ਼ਨ ਕਰ ਜਿਹਦੇ ਦਰਸ਼ਨਾਂ ਵਾਸਤੇ ਤੇਰੇ ਮਨ ਵਿੱਚ ਆਸਾ ਹੈ ਤੇਰੇ ਮਨ ਵਿੱਚ ਇੱਛਾ ਹੈ ਉਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਦਰਸ਼ਨ ਹੈ। ਹੋਰ ਕਿਹੜਾ ਠਾਕੁਰ ਹੈ? ਹੋਰ ਕਿਹੜਾ ਪ੍ਰਭੂ ਹੈ? ਸਾਡੇ ਕੋਲ ਤਾਂ ਸਾਹਮਣੇ ਹਾਜ਼ਰਾ ਜ਼ਰੂਰ ਬੈਠੇ ਸਾਡੇ ਕੋਲ ਜਹਰਾ ਜ਼ਰੂਰ ਬੈਠੇ ਜਿਸ ਵੇਲੇ ਚਾਹੋ ਦਰਸ਼ਨ ਕਰ ਸਕਦੇ। ਨੈਨੂੰ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨਸੈ ਸਭ ਸੰਗ। ਸਾਧ ਸੰਗ ਸਤਸੰਗੀਆਂ ਦੀ ਸੰਗਤ ਨਾਲ ਸਾਰੇ ਮਨ ਦੇ ਭਰਮ ਦੂਰ ਹੋ ਜਾਣਗੇ ਸਾਰੇ ਮਨ ਦੇ ਵਹਿਮ ਦੂਰ ਹੋ ਜਾਣਗੇ। ਚਰਨ ਚਲੋ ਮਾਰਗ ਗੋਬਿੰਦ ਜਿਹੜੇ ਇਸ ਮਾਰਗ ਤੇ ਆ ਗਏ ਜਿਹੜੇ ਗੁਰੂ ਦੇ ਮਾਰਗ ਤੇ ਆ ਗਏ ਜਿਹੜੇ ਧਰਮ ਦੇ ਮਾਰਗ ਤੇ ਆ ਗਏ। ਚਰਨ ਚਲੋ ਮਾਰਗ ਗੋਬਿੰਦ ਮਿਟੇ ਪਾਪ ਜਪੀਏ ਹਰ ਬਿੰਦ। ਸਾਰੇ ਪਾਪ ਭਸਮ ਹੋ ਜਾਣਗੇ ਸਾਰੇ ਪਾਪ ਨਾਸ ਹੋ ਜਾਣਗੇ ਜਿਹੜੇ ਗੁਰੂ ਦੇ ਦਰ ਤੇ ਆਉਣਗੇ ਜਿਹੜੇ ਗੁਰੂ ਦੁਆਰੇ ਵੱਲ ਆਉਣਗੇ ਜਿਹੜੇ ਗੁਰੂ ਚਰਨਾਂ ਵੱਲ ਆਉਣਗੇ ਉਹਨਾਂ ਦੇ ਜਿੰਨੇ ਕੀਤੇ ਹੋਏ ਪਾਪ ਨੇ ਸਭ ਨਾਸ ਹੋ ਜਾਣਗੇ। ਆਖਰ ਕਹਿੰਦੇ ਕਰ ਹਰ ਕਰਮ ਸਰਵਨ ਹਰ ਕਥਾ ਚੰਗੇ ਕਰਮ ਕਰ ਤੇ ਪ੍ਰਭੂ ਦੀ ਕਥਾ ਸਰਵਨ ਕਰ ਚੰਗੇ ਕਰਮ ਕਰ। ਚੰਗੇ ਕਰਮਾਂ ਵੱਲ ਸਾਨੂੰ ਜੋੜਿਆ ਉਸ ਪ੍ਰਭੂ ਦੇ ਕਰਮ ਚੰਗੇ ਕੌਣ ਕਰ ਸਕਦਾ? ਜਿਹਦੇ ਤੇ ਵਾਹਿਗੁਰੂ ਦੀ ਕਿਰਪਾ ਹੋਏਗੀ ਜਿਹਦੇ ਤੇ ਗੁਰੂ ਨਾਨਕ ਦੀ ਬਖਸ਼ਿਸ਼ ਹੋਏਗੀ ਉਹੀ ਚੰਗੇ ਕਰਮ ਕਰ ਸਕਦਾ। ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗੇ ਨਾਨਕ ਊਜਲ ਮਥਾ। ਫਿਰ ਤੇਰਾ ਦਰਗਾਹ ਵਿੱਚ ਮੁੱਖ ਉਜਲਾ ਹੋਏਗਾ ਚੰਗੇ ਕਰਮ ਕਰਕੇ ਪ੍ਰਭੂ ਦੀ ਕਥਾ ਸਰਵਨ ਕਰਕੇ ਪ੍ਰਭੂ ਦਾ ਯਸ ਪ੍ਰਭੂ ਦੀ ਉਸਤੀ ਪ੍ਰਭੂ ਦੀ ਸਿਫਤ ਸਲਾਘਾ ਕਰਨ ਨਾਲ ਉੱਥੇ ਤੇਰਾ ਮੁੱਖ ਉਜਲਾ ਹੋਏਗਾ। ਫਿਰ ਜਮ ਨਹੀਂ ਆਵੇ ਨੇਰੇ ਫਿਰ ਪ੍ਰਭੂ ਦੇ ਦਰਗਾਹ ਵਿੱਚ ਤੇਰਾ ਮੁੱਖ ਉਜਲਾ ਹੋਏਗਾ। ਇਹ ਕੋਈ ਬੋਲੋ ਸਾਧਨਾ ਆ ਪੰਕਤੀਆਂ ਜਿਹੜੀਆਂ ਮੈਂ ਆਪਦੇ ਸਾਹਮਣੇ ਪੇਸ਼ ਕਰਨਾ ਚਾਹੁੰਦਾ ਇਹ ਸਾਰੇ ਪੜ੍ਹੋ ਤਾਂ ਕਿ ਅਗਲਾ ਪ੍ਰੋਗਰਾਮ ਆਪ ਜੀ ਦੇ ਸਾਹਮਣੇ ਰੱਖਾਂ।

ਤੇ ਸਾਹਿਬ ਜੀ ਕਹਿਣ ਲੱਗੇ ਮਰਦਾਨਿਆ ਜਦੋਂ ਕੋਈ ਆਦਮੀ ਗੋਲਕ ਵਿਚ ਰੁਪਈਆ ਪਾਉਂਦਾ ਹੈ ਤੇ ਖੜਾਕ ਜ਼ਿਆਦਾ ਹੁੰਦਾ ਤੇ ਜੋਗੀ ਰਾਜ ਅੰਦਾਜ਼ਾ ਲਗਾ ਲੈਂਦਾ ਕਿ ਹੁਣ ਕਿਸੇ ਨੇ ਰੁਪਈਆ ਪਾਇਆ ਰੁਪਈਏ ਤੂੰ ਘੱਟ ਪੈਸੇ ਪਾਏ ਘੱਟ ਖੜਾਕ ਹੋਇਆ ਤੇ ਅੰਦਾਜ਼ਾ ਲਗਾ ਲਿਆ ਕਿ ਇੰਨੇ ਕੁ ਪੈਸੇ ਪਾਏ ਨੇ ਮਰਦਾਨਿਆ ਇਸ ਜੋਗੀ ਰਾਜ ਨੇ ਅੱਖਾਂ ਤਾਂ ਬੰਦ ਕੀਤੀਆਂ ਨੇ ਪਰ ਇਹ ਪਰਮੇਸ਼ਰ ਨਾਲ ਨਹੀਂ ਸੰਦੂਖੜੀ ਦੇ ਨਾਲ ਜੁੜਿਆ ਹੋਇਆ ਇਹ ਤਾਂ ਅੱਖਾਂ ਬੰਦ ਕਰਕੇ ਪੈਸੇ ਦਾ ਹਿਸਾਬ ਪਿਆ ਲਗਾਉਂਦਾ ਹੈ ਕਿ ਸੰਦੂਖੜੀ ਵਿਚ ਕਿੰਨੇ ਕੁ ਪੈਸੇ ਜਮ੍ਹਾਂ ਹੋ ਗਏ ਨੇ ਮਰਦਾਨਾ ਕਹਿਣ ਲੱਗਾ ਮਹਾਰਾਜ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਸਾਹਿਬ ਜੀ ਕਹਿਣ ਲੱਗੇ ਜੇ ਦੇਖਣਾ ਹੈ ਤੇ ਜਿਹੜੀ ਸੰਦੂਖੜੀ ਇਹਦੇ ਸਾਹਮਣੇ ਪਈ ਹੈ ਚੁੱਕ ਕੇ ਇਹਦੇ ਪਿੱਛੇ ਰੱਖ ਦੇ ਮਰਦਾਨਾ ਉੱਠਿਆ ਉਸ ਜੋਗੀ ਰਾਜ ਦੇ ਸਾਹਮਣਿਓ ਸੰਦੂਖੜੀ ਚੁੱਕੀ ਉਹਦੇ ਪਿੱਛੇ ਰੱਖ ਦਿੱਤੀ ਆਪਣੀ ਜਗ੍ਹਾ ਤੇ ਆ ਕੇ ਫਿਰ ਬੈਠ ਗਏ ਨੇ ਥੋੜੀ ਦੇਰ ਦੇ ਬਾਅਦ ਉਸ ਜੋਗੀ ਰਾਜ ਨੇ ਅੱਖਾਂ ਖੋਲੀਆਂ ਬੈਠਿਆਂ ਲੋਕਾਂ ਵੱਲ ਦੇਖਿਆ ਤਾਂ ਇਹ ਗੱਲ ਕਹੀ ਐ ਸੰਤ ਜਨੋ ਆਜ ਹਮ ਆਪ ਲੋਗੋਂ ਕੋ ਤੀਨੋ ਲੋਕੋਂ ਕੀ ਬਾਤੇਂ ਸੁਣਾਏਂਗੇ ਆਜ ਹਮ ਬ੍ਰਹਮਪੁਰੀ ਮੇਂ ਗਏ ਵਹਾਂ ਵੇਦੋਂ ਕੀ ਕਥਾ ਹੋ ਰਹੀ ਥੀ ਫਿਰ ਹਮ ਵਿਸ਼ਨੂਪੁਰੀ ਮੇਂ ਗਏ

ਕਹਿਣ ਲੱਗੇ ਜੋਗੀ ਰਾਜ ਤੁਸੀਂ ਕੀ ਕਿਹਾ ਸਾਨੂੰ ਸਮਝ ਨਹੀਂ ਆਈ ਇੱਕ ਵਾਰੀ ਫੇਰ ਕਹੋ ਅੱਜ ਤੱਕ ਕਿਸੇ ਨੇ ਇਹ ਸਵਾਲ ਨਹੀਂ ਸੀ ਕੀਤਾ ਗੁਰੂ ਸਾਹਿਬਾਂ ਨੂੰ ਘੂਰ ਕੇ ਦੇਖਿਆ ਤੇ ਜੋਗੀ ਰਾਜ ਕਹਿੰਦਾ ਐ ਬਾਲਕੇ ਯੇ ਗਿਆਨ ਧਿਆਨ ਕੀ ਬਾਤੇ ਹੈ ਤੁਮ ਨਹੀਂ ਜਾਣ ਸਕਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਅਸੀਂ ਜਾਣ ਨਹੀਂ ਸਕੇ ਇਸੇ ਵਾਸਤੇ ਤਾਂ ਪੁੱਛਿਆ ਤੇ ਜੋਗੀ ਰਾਜ ਕਹਿਣ ਲੱਗਾ ਐ ਬਾਲਕੇ ਮੈਂ ਇਨ ਲੋਕੋ ਕੋ ਤੀਨੋ ਲੋਕੋ ਕੀ ਬਾਤੇ ਬਤਾ ਰਹਾ ਹੂੰ ਤੀਨੋ ਲੋਕੋ ਮੇਂ ਕਿਆ ਹੋ ਰਹਾ ਹੈ ਮੁਝੇ ਤੀਨੋ ਲੋਕੋ ਕੀ ਸੋਜੀ ਹੈ ਕਿ ਇਸ ਵਕਤ ਵਹਾਂ ਪਰ ਕਿਆ ਹੋ ਰਹਾ ਹੈ ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਅੱਛਾ ਚੰਗਾ ਫਿਰ ਜੋਗੀ ਰਾਜ ਜਰਾ ਇਹ ਦੱਸੋ ਤਿੰਨਾਂ ਲੋਕਾਂ ਦਾ ਗਿਆਨ ਤਾਂ ਤੁਹਾਨੂੰ ਹੈ ਤੁਹਾਡੇ ਸਾਹਮਣੇ ਜਿਹੜੀ ਮਾਇਆ ਵਾਲੀ ਸੰਦੂਕੜੀ ਸੀ ਉਹ ਕਿੱਥੇ ਹੈ ਜੋਗੀ ਰਾਜ ਨੇ ਸਾਹਮਣੇ ਦੇਖਿਆ ਤੇ ਸੰਦੂਕੜੀ ਕੋਈ ਨਹੀਂ ਜਿੰਨੇ ਲੋਕੀ ਬੈਠੇ ਸਨ ਉਹ ਸਾਰੇ ਹੱਸ ਪਏ ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਤੇਰੀ ਸੰਦੂਕੜੀ ਕਿੱਥੇ ਤੇ ਜੋਗੀ ਰਾਜ ਕਹਿੰਦਾ ਗੁਰੂ ਸਾਹਿਬਾਂ ਨੂੰ ਬਤਾਓ ਮੇਰੀ ਸੰਦੂਕੜੀ ਕਹਾਂ ਹੈ ਤੇ ਗੁਰੂ ਸਾਹਿਬ ਜੀ ਹੱਸ ਪਏ

ਸਾਹਿਬਾਂ ਨੇ ਉਸ ਵਕਤ ਇਹ ਸ਼ਬਦ ਉਚਾਰਿਆ, ਕਾਲ ਨਾਹੀ, ਜੋਗ ਨਾਹੀ, ਨਾਹੀ ਸਤ ਕਾ ਡੱਬ, ਥਾਨ ਸੱਟ, ਜਗ ਭ੍ਰਿਸ਼ਟ ਹੋਏ ਡੂਬਤਾ ਇਵ ਜਗ। ਕੋਈ ਜੋਗ ਨਹੀਂ, ਕੋਈ ਗਿਆਨ ਨਹੀਂ, ਕੋਈ ਸੱਚ ਨਹੀਂ, ਇਸ ਕਰਕੇ ਇਹ ਸਾਰੀ ਦੁਨੀਆ ਭ੍ਰਿਸ਼ਟ ਹੁੰਦੀ ਜਾ ਰਹੀ ਹੈ, ਇਹ ਸਾਰਾ ਸੰਸਾਰ ਡੁੱਬਦਾ ਜਾ ਰਿਹਾ ਹੈ। ਕੱਲ ਮੈਂ ਰਾਮ ਨਾਮ ਸਾਰ ਹੈ ਭਾਈ, ਪਖੰਡ ਛੱਡ ਦਿਓ। ਕਲਯੁਗ ਦੇ ਵਿੱਚ ਸਿਰਫ ਉਸ ਪਰਮੇਸ਼ਰ ਦੇ ਨਾਮ ਨੇ ਸਹਾਇਤਾ

ਕੁਰਾਨ ਵੀ ਪੜ੍ਹੇ, ਕੁਰਾਨ ਵੀ ਪੜ੍ਹੀ, ਵੇਦਾਂ ਦਾ ਅਭਿਆਸ ਵੀ ਕੀਤਾ, ਪਰ ਬਿਨ ਨਾਮ ਹਰ ਕੇ ਮੁਕਤ ਨਹੀਂ ਕਹੇ ਨਾਨਕ ਦਾਸ। ਉਸ ਪਰਮੇਸ਼ਰ ਦਾ ਨਾਮ ਜਦੋਂ ਤੱਕ ਤੁਸੀਂ ਮਨ ਕਰਕੇ ਨਹੀਂ ਜਪੋਗੇ, ਭਾਈ ਤੁਹਾਨੂੰ ਕਿਸੇ ਨੂੰ ਵੀ ਮੁਕਤੀ ਨਹੀਂ ਪ੍ਰਾਪਤ ਹੋਣੀ। ਇਹ ਗੱਲ

ਤੇਰੀ ਕੁਟੀਆ ਵਿੱਚੋਂ ਆਵਾਜ਼ ਆਈ ਬਿੰਦਰਾ ਬਨ ਤੇ ਬਿੰਦਰਾ ਬਨ ਕ੍ਰਿਸ਼ਨ ਭਗਵਾਨ ਜਿਸ ਜਗ੍ਹਾ ਖੇਡੇ ਇਹ ਸੇਠ ਬੜਾ ਖੁਸ਼ ਹੋਇਆ ਉਹਨਾਂ ਤਿੰਨਾਂ ਕੁਟੀਆਂ ਦੇ ਵਿੱਚੋਂ ਇੱਕ ਇੱਕ ਸਾਧੂ ਬਾਹਰ ਨਿਕਲਿਆ ਜਿਨ੍ਹਾਂ ਚਿੱਟੀਆਂ ਧੋਤੀਆਂ ਬੰਨੀਆਂ ਨੇ ਗਲਾਂ ਵਿੱਚ ਮਾਲਾ ਹੱਥ ਵਿੱਚ ਮਾਲਾ ਤੇ ਇੱਕ ਹੱਥ ਵਿੱਚ ਚਿੱਟਾ ਲਿਸ਼ਕਦਾ ਹੋਇਆ ਲੋਟਾ ਫੜੇ ਇਹ ਤੁਰਦੇ ਤੁਰਦੇ ਇਸ ਸੇਠ ਦੇ ਕੋਲ ਆਏ ਨੇ ਇਸ ਸੇਠ ਨੂੰ ਗੱਲੀ ਬਾਤੀ ਜੰਗਲ ਵਿੱਚ ਲੈ ਗਏ ਨੇ ਉੱਥੇ ਜਾ ਕੇ ਇਹਨਾਂ ਤਿੰਨਾਂ ਸਾਧੂਆਂ ਨੇ ਜੋ ਕੁਝ ਸੇਠ ਦੇ ਕੋਲ ਸੀ ਉਹ ਖੋ ਲਿਆ ਇਸ ਸੇਠ ਨੂੰ ਜਾਨੂ ਮਾਰਨ ਲੱਗੇ ਨੇ ਪਰ ਕਿਸੇ ਤਰ੍ਹਾਂ ਇਹ ਸੇਠ ਆਪਣੀ ਜਾਨ ਬਚਾ ਕੇ ਜੰਗਲ ਵਿੱਚੋਂ ਭੱਜ ਨਿਕਲਿਆ ਤੇ ਕਬੀਰ ਸਾਹਿਬ ਦੇ

ਇਹਦੇ ਪਾਟੇ ਕੱਪੜੇ ਦੇਖੇ ਤੇ ਕਬੀਰ ਸਾਹਿਬ ਕਹਿਣ ਲੱਗੇ ਭਾਈ ਕੀ ਗੱਲ ਹੈ ਤੇਰਾ ਬਹੁਤ ਬੁਰਾ ਹਾਲ ਹੈ ਤੇਰੇ ਕੱਪੜੇ ਪਾਟੇ ਨੇ ਕਹਿਣ ਲੱਗਾ ਕਬੀਰ ਸਾਹਿਬ ਮੈਨੂੰ ਤਿੰਨ ਸਾਧੂਆਂ ਨੇ ਲੁੱਟ ਲਿਆ ਮੈਂ ਤਾਂ ਸੰਤ ਸਮਝੇ ਪਰ ਉਹਨਾਂ ਨੇ ਮੇਰੀ ਸਾਰੀ ਮਾਇਆ ਖੋ ਲਈ ਮੈਨੂੰ ਜਾਨੂ ਮਾਰ

ਮੱਥਾ ਟੇਕਿਆ ਕਿ ਇਹ ਤਾਂ ਪਹੁੰਚੇ ਹੋਏ ਸੰਤ ਨੇ। ਤੇ ਕਬੀਰ ਸਾਹਿਬ ਕਹਿਣ ਲੱਗੇ ਭਾਈ ਇਹ ਉਹਨਾਂ ਦੀਆਂ ਗੁਪਤ ਬੋਲੀਆਂ ਨੇ ਜਿਹਨੇ ਕਿਹਾ ਨਾਰਾਇਣ ਉਹਨੇ ਤੈਨੂੰ ਦੇਖ ਲਿਆ ਤੇ ਉੱਚੀ ਸਾਰੀ ਆਪਣੇ ਸਾਥੀਆਂ ਨੂੰ ਕਿਹਾ ਨਾਰਾਇਣ ਮਤਲਬ ਕਿ ਕੋਈ ਬੰਦਾ ਆਇਆ। ਉਹਦੀ ਆਵਾਜ਼ ਸੁਣ ਕੇ ਦੂਸਰੇ ਨੇ ਕਿਹਾ ਦਾਮੋਦਰ ਕਿ ਜਿਹੜਾ ਬੰਦਾ ਆ ਰਿਹਾ ਏ ਇਹਦੇ ਕੋਲ ਮਾਇਆ ਵੀ ਚੰਗੀ ਲੱਗਦੀ ਤੇ ਤੀਸਰੇ ਨੇ ਕਿਹਾ ਬਿੰਦਰਾਬਨ ਉਹ ਕਹਿਣ ਲੱਗਾ ਕੋਈ ਨੀ ਆ ਜਾਣ ਦਿਓ ਜੰਗਲ ਵਿਚ ਲਿਜਾ ਕੇ ਇਹਨੂੰ ਜਾਨੂ ਮਾਰ ਕੇ ਤੇ ਲੁੱਟ ਲਵਾਂਗੇ। ਤੇ ਉਹ ਸੇਠ ਕਹਿਣ ਲੱਗਾ ਕਬੀਰ ਸਾਹਿਬ ਪਰ ਇਹਨਾਂ ਦਾ ਪਹਿਰਾਵਾ ਐਡਾ ਸੋਹਣਾ ਤੇ ਕੰਮ ਇੰਨੇ ਮਾੜੇ ਤੇ ਕਬੀਰ ਸਾਹਿਬ ਜੀ ਫਿਰ ਆਪਣੀ ਬਾਣੀ ਵਿਚ ਇਹਨਾਂ ਲੋਕਾਂ ਬਾਰੇ ਇਵੇਂ ਬਿਆਨ ਕਰਦੇ।

ਸਭ ਕਹਿਣ ਲੱਗੇ ਇਹੋ ਜਿਹੇ ਸੰਤ ਚੰਗੇ ਨਹੀਂ ਲੱਗਦੇ ਜਿਹੜੇ ਡਾਲਾ ਕਹਿੰਦੇ ਨੇ ਟਾਹਣੀਆਂ ਨੂੰ ਪੇਡਾ ਦਰਖਤ ਨੂੰ ਗਟਕਾਵੇ ਖਾ ਜਾਣਾ ਕਿ ਜਿਹੜੇ ਟਾਹਣੀਆਂ ਸਮੇਤ ਹੀ ਦਰਖਤ ਨੂੰ ਖਾ ਜਾਂਦੇ ਨੇ ਭਾਵ ਕਿ ਮਾਇਆ ਪਿੱਛੇ ਇਨਸਾਨ

ਮੁਖੋਂ ਅਪਰਸ ਕਹਾਵੇ ਪਰ ਲੋਕਾਂ ਦੇ ਕੋਲੋਂ ਆਪਣੇ ਆਪ ਨੂੰ ਬੜੇ ਵੱਡੇ ਬੜੇ ਉੱਚੇ ਤੇ ਸੁੱਚੇ ਪੰਡਿਤ ਅਖਵਾਉਂਦੇ ਨੇ।

ਉਹ ਜਿਹੜਾ ਨਾਮਦੇਵ ਸਾਹਮਣੇ ਬੈਠਾ ਹੱਸਦਾ ਪਿਆ ਹੈ ਨਾ, ਤੁਹਾਡੀ ਵਾਸਲੀ ਉਹਦੇ ਕੋਲ ਹੈ। ਸੇਠ ਉੱਠਿਆ ਤੇ ਭਗਤ ਨਾਮਦੇਵ ਦੇ ਗੱਲ ਪੈ ਗਿਆ, ਕਹਿਣ ਲੱਗਾ ਮੇਰੀ ਥੈਲੀ ਦੇ, ਹੋਰ ਵੀ ਦੋ ਚਾਰ ਆਦਮੀ ਇਕੱਠੇ

ਬਾਣੀ ਦੇ ਉਪਦੇਸ਼ ਤੋਂ ਇਹੀ ਪਤਾ ਲੱਗਦਾ ਹੈ ਇਨਸਾਨ ਪਖੰਡ ਛੱਡ ਲਾਲਚ ਛੱਡ ਉਸ ਪਰਮੇਸ਼ਰ ਦੇ ਨਾਲ ਜੁੜ ਜਾ ਪਰ ਇਨਸਾਨ ਜਿਹੜਾ ਹੈ ਮਾਇਆ ਨੂੰ ਜ਼ਿਆਦਾ ਪਿਆਰ ਕਰਦਾ ਇਸੇ ਵਾਸਤੇ ਠੱਗ ਤੇ ਚੋਰ ਬਣਦਾ ਪਾਪੀ ਬਣਦਾ ਤੇ ਜਦੋਂ ਪਰਮੇਸ਼ਰ ਦੇ ਨਾਮ ਦੀ ਗੱਲ ਆਵੇ ਉਦੋਂ ਪਿਛਾ ਹਟ ਜਾਂਦਾ ਮਾਇਆ ਵਾਸਤੇ ਇਨਸਾਨ ਕਿੰਨੇ ਝੂਠ ਬੋਲਦਾ ਪਰ ਪਰਮੇਸ਼ਰ ਦੇ ਨਾਮ ਦੇ ਲਾਗੇ ਨਹੀਂ ਜਾਂਦਾ ਇੱਕ ਮਹਾਂਪੁਰਸ਼ ਆਪਣੇ ਸ਼ਰਧਾਲੂ ਦੇ ਘਰ ਕੁਝ ਸਮਾਂ ਰਹੇ ਤੁਰਨ ਲੱਗੇ ਤੇ ਘਰ ਵਾਲਿਆਂ ਨੇ ਰਸਤੇ ਵਾਸਤੇ ਮਹਾਂਪੁਰਸ਼ਾਂ ਲਈ ਚਾਰ ਆਲੂ ਦੇ ਪਰੌਂਠੇ ਬਣਾ ਦਿੱਤੇ ਮਹਾਂਪੁਰਸ਼ ਤੁਰੇ ਇੱਕ ਲਾਲਚੀ ਠੱਗ ਜਿਹੜਾ ਸੀ ਉਹਨੇ ਦੇਖਿਆ ਕਿ ਮਹਾਂਪੁਰਸ਼ ਆਪਣੇ ਸ਼ਰਧਾਲੂ ਦੇ ਘਰੋਂ ਬਾਹਰ ਨਿਕਲੇ ਨੇ ਇਹਨਾਂ ਕੋਲ ਜ਼ਰੂਰ ਮਾਇਆ ਹੋਵੇਗੀ ਤੇ ਇਹਨਾਂ ਦੇ ਨਾਲ ਹੀ ਚੱਲਣਾ ਵਾ ਇਹਨਾਂ ਦਾ ਸੇਵਕ ਬਣ ਕੇ ਜਦੋਂ ਦਾ ਲੱਗਾ ਮਾਇਆ ਕੱਢ ਲਵਾਂਗਾ ਮਹਾਂਪੁਰਸ਼ਾਂ ਨੂੰ ਕਹਿਣ ਲੱਗਾ ਐ ਮਹਾਂਪੁਰਸ਼ੋ ਮੈਨੂੰ ਆਪਣਾ ਸੇਵਕ ਬਣਾ ਲਓ ਮੈਨੂੰ ਵੀ ਆਪਣੇ ਨਾਲ ਲੈ ਚੱਲੋ ਮੈਂ ਤੁਹਾਡੀ ਸੇਵਾ ਕਰਾਂਗਾ ਮਹਾਂਪੁਰਸ਼ ਕਹਿਣ ਲੱਗੇ ਚੰਗਾ ਭਾਈ ਨਾਲ ਤੁਰ ਪਿਆ ਤੁਰਦਿਆਂ ਤੁਰਦਿਆਂ ਦੁਪਹਿਰ ਹੋ ਗਈ ਇੱਕ ਨਦੀ ਆਈ ਉਸ ਨਦੀ ਦੇ ਕਿਨਾਰੇ ਮਹਾਂਪੁਰਸ਼ ਖਲੋ ਗਏ ਕਹਿਣ ਲੱਗੇ ਭਾਈ ਮੇਰਾ ਚਿੱਤ ਕਰਦਾ ਮੈਂ ਇਸ਼ਨਾਨ ਕਰ ਲਵਾਂ ਮਹਾਂਪੁਰਸ਼ਾਂ ਨੇ ਕੱਪੜੇ ਲਾਏ ਇਸ ਲਾਲਚੀ ਠੱਗ ਨੂੰ ਆਪਣੇ ਕੱਪੜੇ ਦੇ ਕੇ ਕਹਿਣ ਲੱਗੇ ਤੂੰ ਕੱਪੜੇ ਸੰਭਾਲ ਤੇ ਮੈਂ ਜਰਾ ਇਸ਼ਨਾਨ ਕਰ ਲਵਾਂ ਕਹਿਣ ਲੱਗਾ ਮਹਾਂਪੁਰਸ਼ੋ ਤੁਸੀਂ ਫਿਕਰ ਨਾ ਕਰੋ ਮੈਂ ਚੰਗੀ ਤਰ੍ਹਾਂ ਸੰਭਾਲ ਕਰਾਂ ਮਹਾਂਪੁਰਸ਼ ਤੇ ਨਾਣ ਚਲੇ ਗਏ ਤੇ ਇਹ ਜਿਹੜਾ ਲਾਲਚੀ ਸੀ ਇਹ ਜਲਦੀ ਜਲਦੀ ਮਹਾਂਪੁਰਸ਼ਾਂ ਦੇ ਕੱਪੜੇ ਖੋਲਣ ਲੱਗ ਪਏ ਪੈਸਾ ਤਾਂ ਕੋਈ ਨਾ ਨਿਕਲਿਆ ਪਰ ਆਲੂਆਂ ਦੇ ਚਾਰ ਪਰੌਂਠੇ ਨਿਕਲ ਆਏ ਇਹਨੇ ਸੋਚਿਆ ਚਲੋ ਜੋ ਮਿਲਿਆ ਉਹ ਹੀ ਸਹੀ ਇਹਨੇ ਜਲਦੀ ਜਲਦੀ ਇੱਕ ਆਲੂਆਂ ਵਾਲਾ ਪਰੌਂਠਾ ਖਾ ਲਿਆ ਤੇ ਤਿੰਨ ਉਸੇ ਤਰ੍ਹਾਂ ਬੰਨ ਦਿੱਤੇ ਮਹਾਂਪੁਰਸ਼ ਇਸ਼ਨਾਨ ਕਰਕੇ ਬਾਹਰ ਨਿਕਲੇ ਕੱਪੜੇ ਪਾਏ ਕਹਿਣ ਲੱਗੇ ਆ ਭਾਈ ਤੈਨੂੰ ਵੀ ਭੁੱਖ ਲੱਗੀ ਹੋਣੀ ਹੈ ਚਾਰ ਪਰੌਂਠੇ ਨੇ ਦੋ ਤੂੰ ਖਾ ਲੈ ਦੋ ਮੈਂ ਖਾ ਲੈਣਾ ਜਦੋਂ ਪੌਣਾ ਖੋਲਿਆ ਤੇ ਪਰੌਂਠੇ ਤਿੰਨ ਨਿਕਲੇ ਮਹਾਂਪੁਰਸ਼ ਕਹਿਣ ਲੱਗੇ ਭਾਈ ਪਰੌਂਠੇ ਤੇ ਚਾਰ ਸੀਗੇ ਇੱਕ ਪਰੌਂਠਾ ਤੂੰ ਤੇ ਨਹੀਂ ਖਾਦ ਇਹ ਲਾਲਚੀ ਕਹਿਣ ਲੱਗਾ ਮਹਾਂਪੁਰਸ਼ ਮੈਨੂੰ ਤੇ ਪਤਾ ਹੀ ਨਹੀਂ ਕਿ ਤੁਹਾਡੇ ਕੋਲ ਪਰੌਂਠੇ ਵੀ ਹੈਗੇ ਮਹਾਂਪੁਰਸ਼ ਕਹਿਣ ਲੱਗੇ ਹੋਰ ਕੋਈ ਆਇਆ ਨਹੀਂ ਤੇਰੇ ਬਗੈਰ ਕੌਣ ਖਾ ਸਕਦਾ ਸੱਚ ਦੱਸ ਪਰੌਂਠਾ ਤੂੰ ਹੀ ਖਾਦਾ ਹੈ ਕਹਿਣ ਲੱਗਾ ਮਹਾਂਪੁਰਸ਼ ਕਮਾਲ ਹੋ ਗਈ ਮੈਂ ਤਾਂ ਪਰੌਂਠਾ ਦੇਖਿਆ ਹੀ ਨਹੀਂ ਤੇ ਖਾਣਾ ਕਿੱਥੋਂ ਮਹਾਂਪੁਰਸ਼ ਸਮਝ ਗਏ ਕਿ ਪਰੌਂਠਾ ਜ਼ਰੂਰ ਇਹਨੇ ਖਾਦਾ ਤੇ ਉਹ ਲਾਲਚੀ ਵੀ ਸਮਝ ਗਿਆ ਕਿ ਮਹਾਂਪੁਰਸ਼ਾਂ ਨੂੰ ਪਤਾ ਲੱਗ ਗਿਆ ਕਿ ਮੈਂ ਪਰੌਂਠਾ ਖਾਦਾ ਪਰ ਕਹਿਣ ਲੱਗਾ ਇਹ ਜੋ ਵੀ ਕਰ ਲੈਣ ਮੈਂ ਕਿਹੜਾ ਮੰਨਣਾ ਹੈ ਕਿ ਪਰੌਂਠਾ ਮੈਂ ਖਾਦਾ ਉਹ ਪਰੌਂਠੇ ਖਾ ਕੇ ਅਗਾਂਹ ਤੁਰ ਪਏ ਨਦੀ ਪਾਰ ਕਰਨੀ ਸੀ ਤੇ ਮਹਾਂਪੁਰਸ਼ ਕਹਿਣ ਲੱਗੇ ਭਾਈ ਸੱਚ ਦੱਸ ਜੇ ਤੂੰ ਸੱਚ ਨਾ ਬੋਲਿਆ ਤੇ ਆਪਾਂ ਦੋਵੇਂ ਡੁੱਬ ਜਾਵਾਂਗੇ ਨਦੀ ਪਾਰ ਕਰਨੀ ਹੈ ਸੱਚ ਦੱਸ ਪਰੌਂਠਾ ਤੂੰ ਖਾਦਾ ਇਹਨੇ ਕਹਿਣ ਲੱਗਾ ਮਹਾਂਪੁਰਸ਼ ਕਮਾਲ ਹੋ ਗਈ ਜਦ ਮੈਂ ਪਰੌਂਠਾ ਦੇਖਿਆ ਹੀ ਨਹੀਂ ਤੇ ਖਾਣਾ ਕਿੱਥੋਂ ਸੀ ਨਦੀ ਪਾਰ ਕਰ ਲਈ
महापुरुष कह लगे पढ़ाई ठीठ ए तो मनदा ही नहीं ते ओ लालची अंदरों अंदरी हसदा जांदा है ते कहंदा महापुरुषो लालो जिन्ना जोर लाना है मैं केड़ा मनना है कि परौंठा मैं खादा है। और अगे गए जंगल आया जंगल नूं अग लगी सी महापुरुष कहन लगे भाई अग लगी जे झूठ बोलिया आपा दोनों सड़ जावांगे हुण तां दस दे परौंठा तू ही खादा है। कहन लगा महापुरुषो रब दी सौ मैं परौंठा देखे ही नहीं ते खाना कित्थों सी अग भी पार कर ली। महापुरुष कहन लगे ए तां बड़ा ही ढीठ निकले मनदा ही नहीं ते ओ भी कही जांदा महापुरुषो लालो हां जोर जिन्ना लाना मैं केड़ा मनना है। अगे एक माया दा ढेर आया महापुरुषा ने उस माया दे तीन हिस्से कीते ते ओ ठग कहन लगा महाराज आदमी आपा दो आ ते माया दे तीन हिस्से क्यों कीते ते महापुरुष कहन लगे भाई एक हिस्सा ते तेरा ते एक मेरा ते एक हिस्सा ओदा जिन्ने ओ परौंठा खादा सी जे ओ एथे होंदा ते अपना हिस्सा ओ भी लै लैंदा। ते जदों ए सुनिया ते छाल मार के उस ढेर ते जा पे नाले माया फड़ ली ते नाले कहंदा महापुरुषो मारो भावे रखो ते ढेर मेनू दे दियो क्योंकि ओ परौंठा मैं ही खादा सी। ते महापुरुष कहन लगे भाई इस माया ने ते तेरे नाल नहीं जाना जदू तेनू सच बोलन वास्ते के आ ते रब दी सौं खा गए माया दा सवाल आया ते सच बोल पिया पर ए माया तेरे नाल नहीं जाने ए कल खत्म हो सकती है पर परमेश्वर दा नाम ओ ता कदी भी खत्म नहीं।

ਸੱਚ ਉਠਦਾ ਅੰਧੇਰਾ ਹੈ ਕਿ ਸੱਚ ਦਾ ਰਸਤਾ ਕਿਤੇ ਲੱਭਦਾ ਨਹੀਂ। ਮੈਂ ਰਸਤਾ ਲੱਭਣਾ ਪਿਆ ਪਰ ਝੂਠ ਦਾ ਇੰਨਾ ਅੰਧੇਰਾ ਹੈ

ਬਾਦ ਜਾ ਪਹੁੰਚੇ ਨੇ ਭਾਈ ਲਾਲੋ ਕਿਰਤੀ ਸਿੰਘ ਇਹਦੇ ਘਰ ਬੈਠੇ ਨੇ ਸ਼ਾਮ ਪਈ ਭਾਈ ਲਾਲੋ ਕੁਝ ਸਾਥੀਆਂ ਦੇ ਨਾਲ ਗੁਰੂ ਸਾਹਿਬਾਂ ਨੂੰ ਮੱਥਾ ਟੇਕ ਕੇ ਹੱਥ ਜੋੜ ਕੇ ਬੈਠ ਗਿਆ ਕਹਿਣ ਲੱਗਾ ਪਾਤਸ਼ਾਹ ਦੁਨੀਆਂ ਤੇ ਇੰਨੇ ਪਾਪ ਵੱਧ ਗਏ ਨੇ ਕਿ ਜਿਨ੍ਹਾਂ ਬਾਰੇ ਬਿਆਨ ਕਰਨਾ ਬੜਾ ਔਖਾ ਹੈ ਖਾਸ ਕਰਕੇ ਇਸ ਏਮਨਾਬਾਦ ਵਿੱਚ ਤਾਂ

ਨਾਨਕ ਸਾਹਿਬ ਨੇ ਇੱਕ ਵਾਰੀ ਆਕਾਸ਼ ਵੱਲ ਤੱਕਿਆ, ਉਹਨਾਂ ਬੈਠਿਆਂ ਪਿਆਰਿਆਂ ਵੱਲ ਤੱਕਿਆ ਤੇ ਭਾਈ ਲਾਲੋ ਤੇ ਨਿਗਾਹ ਟਿਕਾ ਦਿੱਤੀ। ਕਹਿਣ ਲੱਗੇ, ਲਾਲੋ ਜਦੋਂ ਪਾਪ ਬਹੁਤ ਵੱਧ ਜਾਣ ਤੇ ਪਰਮੇਸ਼ਰ ਫਿਰ ਸਜ਼ਾ ਵੀ ਦਿੰਦਾ। ਏਮਨਾਬਾਦ ਬਹੁਤ ਪਾਪ ਹੋ ਗਏ ਤੇ ਸੁਣ ਭਾਈ ਲਾਲੋ

ਮੁਸਲਮਾਨਾਂ ਵਿੱਚ ਕਾਜੀ ਨਿਕਾਹ ਪੜਾਉਂਦਾ, ਪੰਡਤਾਂ ਵਿੱਚ ਬ੍ਰਾਹਮਣ ਫੇਰੇ ਕਰਾਉਂਦਾ, ਪਰ ਜਦੋਂ ਬਾਬਰ ਨੇ ਹਮਲਾ ਕਰਨਾ ਹੈ ਤੇ ਕਾਜੀ ਦੀ ਜਗ੍ਹਾ ਜਿਹੜਾ ਸ਼ੈਤਾਨ ਹੈ ਉਹ ਮੁਸਲਮਾਨਾਂ ਦੀਆਂ ਲੜਕੀਆਂ ਦੇ ਵਿਆਹ ਮੌਤ ਨਾਲ ਕਰਾਏਗਾ। ਜਿੱਥੇ ਬ੍ਰਾਹਮਣ ਫੇਰੇ ਕਰਾਉਂਦਾ ਉੱਥੇ ਸ਼ੈਤਾਨ ਹਿੰਦੂਆਂ ਦੇ ਵਿਆਹ ਮੌਤ ਨਾਲ ਕਰਾਏਗਾ।

ਜਾਤ ਸਨਾਤੀ ਹੋਰ ਹਿੰਦਵਾਣੀਆਂ ਨਾ ਉਹਨੇ ਹਿੰਦਵਾਣੀਆਂ ਦੇਖਣੀਆਂ ਨੇ ਨਾ ਮੁਸਲਮਾਨੀਆਂ ਜਿਹੜਾ ਵੀ ਅੱਗੇ ਆਇਆ ਉਹਨੂੰ ਕਤਲ ਕਰ ਦੇ।

ਕਿ ਇਨ੍ਹਾਂ ਲੋਕੀ ਮਾਸ ਵਰਤਦੇ ਸਨ। ਗੁਰੂ ਸਾਹਿਬਾਂ ਨੇ ਇਸ ਨਗਰੀ ਨੂੰ ਮਾਸਪੁਰੀ ਕਿਹਾ ਤੇ ਦੂਸਰੇ ਪਾਸੇ ਕਿੱਥੇ ਹੁਣ ਇਹ ਵਸਦੀ ਨਗਰੀ ਏ ਤੇ ਉਹ ਵੇਲਾ ਆਵੇਗਾ ਕਿ ਜਦੋਂ ਇਹ ਲੋਥਾਂ ਦੀ ਲਾਸ਼ਾਂ

ਕੈਂਚੀ ਦੇ ਨਾਲ ਕੱਪੜੇ ਕੱਟਦਾ ਹੈ। ਇਸੇ ਤਰ੍ਹਾਂ ਬਾਬਰ ਦੇ ਸਿਪਾਹੀ ਕਾਇਆ ਕਹਿੰਦੇ ਨੇ ਸਰੀਰ ਨੂੰ, ਇਸ ਸਰੀਰ ਦੇ ਟੁਕੜੇ ਟੁਕੜੇ ਕਰ ਦੇਣਗੇ। ਕਾਇਆ ਕੱਪੜੇ

ਜੋ ਕੁਝ ਕਿਹਾ ਇਹ ਹੋ ਕੇ ਰਹੇਗਾ। ਇਹ ਸੁਣ ਕੇ ਸਾਰੇ ਘਬਰਾ ਗਏ ਨੇ। ਇੱਕ ਬ੍ਰਾਹਮਣ ਮੇਵਿਆਂ ਦੀ ਚੰਗੇਰ ਲੈ ਕੇ ਆਇਆ। ਮਹਾਰਾਜ, ਇਹ ਜਿਹੜਾ ਬਾਬਰ ਇਹ ਬਲਾ ਹਿੰਦੁਸਤਾਨ ਤੇ ਚੜ ਕੇ ਆ ਰਹੀ ਹੈ, ਇਹ ਰੁਕ ਨਹੀਂ ਸਕਦੀ। ਸਾਹਿਬ ਜੀ ਕਹਿਣ ਲੱਗੇ, ਨਹੀਂ, ਜੋ ਹੋਣਾ ਸੀ ਉਹ ਕਹਿ ਦਿੱਤਾ, ਹੋ ਕੇ ਰਹੇਗਾ, ਪਰ ਜੇ ਤੂੰ ਬਚਣਾ ਚਾਹਨਾ ਹੈ ਆਪਣਾ ਪਰਿਵਾਰ ਲੈ ਕੇ ਇੱਥੋਂ ਦੂਰ ਚੱਲਿਆ ਜਾ। ਇਹ ਅਗੰਮੀ ਖਬਰ ਕਹੀ। ਧੰਨ ਗੁਰੂ ਨਾਨਕ ਸਾਹਿਬ ਜੀ ਚਲੇ ਗਏ। ਇਹ ਖਬਰ ਅੱਗ ਦੀ ਤਰ੍ਹਾਂ ਚਾਰ ਚੁਫੇਰੇ ਫੈਲ ਗਈ। ਜਿਨ੍ਹਾਂ ਸੱਚ ਮੰਨਿਆ ਉਹ ਚਲੇ ਗਏ, ਜਿਨ੍ਹਾਂ ਸੱਚ ਨਾ ਮੰਨਿਆ

ਉਹ ਸਮਾਂ ਆ ਗਿਆ। ਬਾਬਰ ਕਾਬਲ ਤੋਂ ਆਪਣੇ ਜ਼ਾਲਮ ਸਿਪਾਹੀਆਂ ਦੀ ਫੌਜ ਲੈ ਕੇ ਹਿੰਦੁਸਤਾਨ ਵੱਲ ਤੁਰ ਪਏ। ਜਿਹਨੇ ਸਿਰ ਚੁੱਕਿਆ ਉਹਨੂੰ ਖਤਮ ਕਰ ਦਿੱਤਾ, ਜਿਹਨੇ ਸਿਰ ਨਵਾਇਆ ਉਹ ਬਚ ਗਿਆ। ਬਾਬਰ ਨੇ ਏਮਨਾਬਾਦ ਤੋਂ ਦੂਰ 2 ਮੀਲ ਦੀ ਵਿੱਥ ਤੇ ਹਵਾਣਾ ਪਿੰਡ ਆਪਣਾ ਡੇਰਾ ਲਾ ਲਿਆ। ਏਮਨਾਬਾਦ ਦੇ ਵਾਸੀਆਂ ਨੇ ਕਿਲੇ ਦੇ ਦਰਵਾਜ਼ੇ ਬੰਦ ਕਰ ਲਏ। ਕਾਜ਼ੀ ਮੁੱਲਾ ਕਹਿਣ ਲੱਗੇ, ਤੁਸੀਂ ਫਿਕਰ ਨਾ ਕਰੋ, ਅਸੀਂ ਆਪਣੀਆਂ ਕਲਮਾਂ ਪੜ੍ਹ ਕੇ ਉਹ ਬਾਬਰ ਜਿਹੜੀ ਨਵੀਂ ਚੀਜ਼ ਤੁਪਕ ਬੰਦੂਕ ਲੈ ਕੇ ਆਇਆ ਹੈ ਉਹਨੂੰ ਅਸੀਂ ਠੰਡੀਆਂ ਕਰ ਦਿਆਂਗੇ। ਕਈਆਂ ਨੇ ਕਿਹਾ ਕਿ ਬਾਬਰ ਨੂੰ ਸਿਰ ਝੁਕਾਓ, ਪਰ ਜਿਹੜੇ ਆਕੜ ਵਾਲੇ ਸਨ

ਜਿਹੜਾ ਅੱਗੇ ਆਇਆ ਉਹਨੂੰ ਖਤਮ ਕਰ ਦਿੱਤਾ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਕਿਸੇ ਨੂੰ ਵੀ ਕਤਲ ਕਰਨ ਤੋਂ ਛੱਡਿਆ ਨਹੀਂ। ਜਦੋਂ ਮੀਂਹ ਪੈਂਦਾ ਹੈ ਤੇ ਨਾਲੀਆਂ ਪਾਣੀ ਦੀਆਂ ਭਰ ਕੇ ਚੱਲਦੀਆਂ ਨੇ। ਇੰਨੀ ਕਤਲੇਆਮ ਕੀਤੀ ਕਿ ਇਮਨਾ ਬਾਅਦ ਗਲੀਆਂ ਜਿਹੜੀਆਂ ਸਨ ਖੂਨ ਦੀਆਂ ਭਰ ਭਰ ਕੇ ਚੱਲੀਆਂ। ਹੁਣ ਬਾਬਰ ਨੇ ਆਪਣੀ ਫਤਿਹ ਦਾ ਡੰਕਾ ਵਜਾਇਆ। ਜਿਹੜੇ ਬਚੇ ਉਹਨਾਂ ਨੂੰ ਕੈਦੀ ਬਣਾ ਕੇ ਵਾਪਸ ਤੁਰ ਪਿਆ। ਜਦੋਂ ਇਹ ਹਮਲਾ ਹੋਇਆ ਧੰਨ ਗੁਰੂ ਨਾਨਕ ਸਾਹਿਬ ਇਮਨਾਬਾਦ ਦੇ

ਜਿਹੜੇ ਸਿਰ ਬੀਬੀਆਂ ਪੱਟੀਆਂ ਕਰ ਕਰਕੇ ਵਾਹਿਆ ਕਰਦੀਆਂ ਸਨ, ਆਪਣੀ ਮਾਂਗ ਵਿੱਚ ਸੰਦੂਰ ਭਰਿਆ ਕਰਦੀਆਂ ਸਨ। ਸੇ ਸਿਰ ਕਾਤੀ ਮੁੰਨੀਆਂ ਉਹ ਜਿਹੜੇ ਸਿਰ ਨੇ ਬਾਬਰ ਦੇ ਸਿਪਾਹੀਆਂ ਨੇ ਕੈਂਚੀਆਂ ਨਾਲ ਮੁੰਨ ਦਿੱਤੇ ਨੇ, ਤੇ ਗੱਲ ਜਿਹੜੇ ਨੇ ਉਨ੍ਹਾਂ ਵਿੱਚ ਸੋਹਾਂ

ਜਦੋਂ ਇਹ ਵਿਆਹੀਆਂ ਸਨ ਆਪਣੇ ਆਪਣੇ ਲਾੜਿਆਂ ਦੇ ਕੋਲ ਬੈਠੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਸਨ। ਡੋਲੀ ਤੇ ਚੜ ਕੇ ਆਈਆਂ ਤੇ ਕਿੰਨੀਆਂ ਖੁਸ਼ੀਆਂ ਕੀਤੀਆਂ।

ਮੋਤੀਆਂ ਦੀ ਮਾਲਾ ਪਰ ਹੁਣ ਸਿਲਕਾਂ ਸਿਲਕਾਂ ਕਹਿੰਦੇ ਨੇ ਰੱਸਿਆਂ ਉਹ ਮੋਤੀਆਂ ਦੀਆਂ ਮਾਲਾਂ ਟੁੱਟ ਗਈਆਂ ਨੇ ਹੁਣ ਇਹਨਾਂ ਦੇ ਗਲਾਂ ਵਿੱਚ ਬਾਬਰ ਦੇ ਸਿਪਾਹੀਆਂ ਨੇ ਰੱਸੇ ਪਾਏ ਹੋਏ ਨੇ ਤਿੰਨ ਗੱਲ ਸਿਲਕਾਂ ਪਾਈਆਂ ਟੁੱਟਣ ਮੋਤ ਸਰੀਆਂ ਪਰ ਇਹ ਸਭ ਕੁਝ ਕਿਉਂ ਹੋਇਆ

ਬਾਬਰ ਦੇ ਸਿਪਾਹੀਆਂ ਨੂੰ ਦੂਤ ਬਣਾ ਦਿੱਤਾ ਤੇ ਅੱਜ ਉਹ ਇਹਨਾਂ ਅਮੀਰ ਜਾਦੀਆਂ ਦੀ ਬੇਇੱਜ਼ਤੀ ਕਰਕੇ ਇਹਨਾਂ ਨੂੰ ਬੰਨ ਕੇ ਲਿਜਾ ਰਹੇ ਨੇ।

0: ਇੱਕ ਨਾ ਇਹੋ ਲਿਖਿਆ ਬੈ ਬੈ ਰੋਵੇ ਦੁੱਖ।
1: ਜਦੋਂ ਇਹ ਸ਼ਬਦ ਗੁਰੂ ਸਾਹਿਬ ਪੜ ਰਹੇ ਸਨ ਤੇ ਬਾਬਰ ਦਾ ਦਰਬਾਰੀ ਮੀਰ ਖਾਨ ਕੈਦੀਆਂ ਨੂੰ ਦੇਖਦਾ ਉਸ ਪਾਸੇ ਆਇਆ, ਦੇਖਿਆ ਕਿ ਜਿਹੜਾ ਭਾਰ ਗੁਰੂ ਸਾਹਿਬਾਂ ਨੂੰ ਦਿੱਤਾ ਸੀ ਸਿਰ ਤੋਂ ਉੱਚਾ ਆਪਣੇ ਆਪ ਆ ਰਿਹਾ, ਘੋੜਾ ਵੀ ਆਪਣੇ ਆਪ ਤੁਰਦਾ ਆ ਰਿਹਾ। ਇਹ ਘਬਰਾ ਕੇ ਬਾਬਰ ਨੂੰ ਦੱਸਣ ਵਾਸਤੇ ਭੱਜ ਪਿਆ ਕਿ ਅਸੀਂ ਤਾਂ ਬੜਾ ਅਪਰਾਧ ਕੀਤਾ ਹੈ, ਐਸੇ ਸ਼ਹਿਰ ਨੂੰ ਲੁੱਟਿਆ ਜਿੱਥੇ ਇੱਕ ਖੁਦਾ ਦਾ ਪਿਆਰਾ

ਕਦੋਂ ਇਹ ਦਾਣੇ ਮੁੱਕਣਗੇ, ਕਦੋਂ ਬੰਦ ਖਲਾਸੀ ਹੋਵੇਗੀ? ਸਾਹਿਬ ਜੀ ਕਹਿਣ ਲੱਗੇ, ਮਰਦਾਨਿਆਂ ਉਸ ਅਕਾਲ ਪੁਰਖ ਨੂੰ ਚੇਤੇ ਕਰ, ਸਭ ਕੁਛ ਹੋ ਜਾਏਗਾ। ਮੀਰ ਖਾਨ ਉਹਨਾਂ ਕੈਦੀਆਂ ਨੂੰ ਦੇਖਦਾ ਹੋਇਆ ਉਸ ਜਗ੍ਹਾ ਆਇਆ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਬੈਠੇ ਸਨ। ਅੱਖਾਂ ਬੰਦ ਨੇ, ਚੱਕੀ ਆਪਣੇ ਆਪ ਚੱਲ ਰਹੀ ਹੈ, ਦਾਣੇ ਆਪਣੇ ਆਪ ਪੈ ਰਹੇ ਨੇ, ਆਟਾ ਬਣੀ ਜਾ ਰਿਹਾ। ਮੀਰ ਖਾਨ ਭੱਜਿਆ, ਬਾਦਸ਼ਾਹ ਸਲਾਮਤ। ਕੈਦੀਆਂ ਵਿੱਚ ਦੋ ਇਹੋ ਜਿਹੇ ਫਕੀਰ ਨੇ ਜਿਨ੍ਹਾਂ ਦੀ ਚੱਕੀ ਆਪਣੇ ਆਪ ਪਈ ਚੱਲਦੀ, ਬਾਬਰ ਨੰਗੇ ਪੈਰ ਆਪਣੇ ਦਰਬਾਰੀਆਂ ਦੇ ਨਾਲ ਉਸ ਕੈਦਖਾਨੇ ਵਿੱਚ ਪਹੁੰਚੇ। ਗੁਰੂ ਸਾਹਿਬਾਂ ਦੀ ਅੱਖਾਂ ਬੰਦ ਨੇ, ਬਾਬਰ ਹੱਥ ਜੋੜ ਕੇ ਸਾਹਮਣੇ ਬੈਠ ਗਿਆ।

ਬਾਬਰ ਵੱਲ ਦੇਖਿਆ, ਤਕਨੀ ਐਸੀ ਸੀ, ਬਾਬਰ ਦਾ ਹਿਰਦਾ ਇੱਕ ਵਾਰੀ ਕੰਬ ਗਿਆ, ਫਿਰ ਹੱਥ ਜੋੜੇ ਨੇ, ਐ ਖੁਦਾਵੰਦ ਜੇ ਮੈਨੂੰ ਪਤਾ ਹੁੰਦਾ ਇਮਨਾਬਾਦ ਤੁਸੀਂ ਵਸਦੇ ਹੋ ਤਾਂ ਮੈਂ ਕਦੀ ਹਮਲਾ ਨਾ ਕਰਦਾ, ਮੇਰੇ ਤੇ ਰਹਿਮ ਕਰੋ। ਗੁਰੂ ਸਾਹਿਬਾਂ ਨੇ ਕਿਹਾ, ਬਾਬਰ ਜੇ ਰਹਿਮ ਚਾਹਨਾ ਹੈ ਤਾਂ ਇਹ ਜਿਹੜੇ ਲੋਕ ਚੱਕੀਆਂ ਪੀ ਰਹੇ ਨੇ, ਜਿਨ੍ਹਾਂ ਨੂੰ ਤੂੰ ਦੁੱਖ ਵਿੱਚ ਪਾਇਆ ਹੈ, ਇਹਨਾਂ ਨੂੰ ਛੱਡ ਦੇ ਤਾਂ ਤੇਰੇ ਤੇ ਅਸੀਂ ਰਹਿਮ ਕਰਾਂਗੇ। ਬਾਬਰ ਨੇ ਉਸ ਵੇਲੇ ਹੁਕਮ ਦੇ ਦਿੱਤਾ ਕਿ ਸਾਰੇ ਕੈਦੀ ਛੱਡ ਦਿੱਤੇ ਜਾਣ, ਤੇ ਕੈਦੀ ਕਹਿਣ ਲੱਗੇ ਅਸੀਂ ਤਾਂ ਜਾਣਾ ਹੈ

ਇਮਨਾਬਾਦ ਵਾਪਸ ਲੈ ਕੇ ਆਏ। ਇਮਨਾਬਾਦ ਸ਼ਹਿਰ ਦੀ ਹਾਲਤ ਦੇਖੀ ਤੇ ਗੁਰੂ ਸਾਹਿਬ ਜੀ ਕਹਿਣ ਲੱਗੇ, ਮਰਦਾਨਿਆ ਰਬਾਬ ਵਜਾ, ਖਸਮ ਦੀ ਬਾਣੀ ਆਈ, ਵੈਰਾਗ ਵਿੱਚ ਆਏ ਨੇ। ਆਸਾ ਰਾਗ ਦਾ ਇਹ ਤੀਸਰਾ ਸ਼ਬਦ ਗੁਰੂ ਸਾਹਿਬਾਂ ਨੇ ਉਸ ਵਕਤ ਉਚਾਰਨ

ਕਿੱਥੇ ਉਹ ਵੱਡੇ ਵੱਡੇ ਤਬੇਲੇ ਜਿੱਥੇ ਘੋੜੇ ਬਣਦੇ ਸਨ, ਨਾ ਘੋੜੇ ਰਹੇ ਨਾ ਉਹ ਤਬੇਲੇ, ਭੇਰੀ ਕਹਿੰਦੇ ਨੇ ਮਿੱਟੀ ਦਾ ਢੇਰ, ਉਹ ਸਭ ਕੁਝ ਮਿੱਟੀ ਦਾ ਢੇਰ ਬਣ ਗਿਆ ਹੈ।

ਆਲਸੀਆ ਆਲਸੀਆ ਕਹਿੰਦੇ ਨੇ ਦਰਪਣ ਨੂੰ ਮੂੰਹ ਦੇਖਣ ਵਾਲੇ ਨੂੰ ਨਾ ਉਹ ਦਰਪਣ ਰਹੇ ਬੰਕੇ ਸੋਹਣੇ ਨਾ ਸੋਹਣੇ ਮੂੰਹ ਰਹੇ ਕੁਝ ਵੀ ਇੱਥੇ ਨਹੀਂ।

ਇਹ ਸਾਰਾ ਝਗੜਾ ਮਾਇਆ ਦਾ ਸੀ। ਇਸ ਮਾਇਆ ਦੇ ਕਰਕੇ ਸਾਰੀ ਲੜਾਈ ਹੋਈ। ਪਰ ਹੈਰਾਨਗੀ ਦੀ ਗੱਲ ਇਹ ਕਿ ਇਹ ਮਾਇਆ ਪਾਪਾਂ ਤੋਂ ਬਗੈਰ ਇਕੱਠੀ ਨਹੀਂ ਹੁੰਦੀ ਤੇ ਮਰਗਿਆਂ ਦੇ ਨਾਲ ਨਾਲ ਵੀ ਨਹੀਂ ਜਾਂਦੀ। ਜਦੋਂ ਆਦਮੀ ਮਰ ਜਾਵੇ ਤੇ ਮਾਇਆ ਉਹਦੇ ਨਾਲ

ਮੁਗਲਾਂ ਦੀ ਪਠਾਣਾ ਦੀ ਲੜਾਈ ਹੋਈ। ਮੁਗਲਾਂ ਕੋਲ ਬੰਦੂਕਾਂ ਸਨ ਤੇ ਪਠਾਣਾ ਕੋਲ ਸਿਰਫ ਤਲਵਾਰਾਂ। ਮੁਗਲਾਂ ਨੇ ਤੁਪਕ ਬੰਦੂਕ ਚਲਾਈ, ਉਨੀ ਹਸਤ ਚੜਾਈ, ਪਰ ਪਠਾਣਾ ਨੇ ਤੀਰ ਕਮਾਨਾ ਪਾਲਿਆਂ ਦੇ ਨਾਲ ਹਮਲਾ ਕੀਤਾ।

ਜਾਂ ਸ਼ਹਿਰ ਛੱਡ ਕੇ ਚਲੇ ਗਏ ਸਨ ਵਾਪਸ ਆਏ। ਜਿਨ੍ਹਾਂ ਦੇ ਮਿਲੇ ਉਹ ਤਾਂ ਖੁਸ਼ ਹੋਏ, ਜਿਨ੍ਹਾਂ ਦਾ ਕੋਈ ਨਾ ਰਿਹਾ ਉਹਨਾਂ ਰੋਣਾ ਪਿੱਟਣਾ ਸ਼ੁਰੂ ਕਰ ਦਿੱਤਾ। ਉਹਨਾਂ ਲੋਕਾਂ ਨੂੰ ਰੋਂਦਿਆਂ ਦੇਖ ਕੇ ਧੰਨ ਗੁਰੂ ਨਾਨਕ ਸਾਹਿਬ ਨੇ ਆਸਾ ਕਾਫੀ ਮਹੱਲਾ ਪਹਿਲਾ ਵਿੱਚ ਕੀ ਸਮਝਾਇਆ। ਗੁਰੂ ਸਾਹਿਬ ਜੀ

ਇਨਸਾਨ ਸਵੇਰੇ ਘਰੋਂ ਨਿਕਲਦਾ, ਝੂਠ ਬੋਲਦਾ, ਕਿਸੇ ਨਾਲ ਠੱਗੀ ਕੀਤੀ, ਕਿਸੇ ਨਾਲ ਧੋਖਾ ਕੀਤਾ, ਬਹੁਤ ਸਾਰੀ ਮਾਇਆ ਕਮਾਈ ਤੇ ਘਰ ਚਲਾ ਗਿਆ, ਧੀਆਂ ਪੁੱਤਰਾਂ ਨੂੰ ਖੁਸ਼ ਕੀਤਾ ਕਿ ਮੈਂ ਬੜੀ ਮਾਇਆ ਲੈ ਕੇ ਆਇਆ, ਝੂਠ ਬੋਲ ਬੋਲ ਕੇ ਆਪਣਾ ਘਰ ਬਣਾਉਂਦਾ ਹੈ। ਪਰ ਸਾਹਿਬ ਜੀ ਕਹਿੰਦੇ ਨੇ, ਇਹ ਇਨਸਾਨ ਤੂੰ ਤੇ ਘਰ ਵਿਆਹ ਬਣਾਉਣਾ ਹੈ, ਜਰਾ ਦੇਖਦਾ ਸਹੀ, ਜਾਗਿਓ ਜਾਗਿਓ ਸੂਤਿਓ ਚੱਲਿਆ ਬਣ ਜਾ ਰਿਹਾ, ਤੇਰਾ ਗੁਆਂਢੀ ਤੇ ਉੱਠ ਕੇ ਤੁਰ ਵੀ ਪਿਆ ਹੈ, ਤੇਰਾ ਘਰ ਵੀ ਇੱਥੇ।

ਦੇ ਨੇ ਕੰਮ ਨੂੰ। ਇਹ ਜਿਹੜਾ ਰੋਣਾ ਹੈ ਨਾ, ਕਈਆਂ ਲੋਕਾਂ ਨੇ ਇਹ ਵੀ ਇੱਕ ਕੰਮ ਬਣਾ ਲਿਆ। ਉੱਚੀ ਉੱਚੀ ਰੋਂਦੇ ਨੇ ਕਿ ਲੋਕੀ ਕਹਿਣਗੇ ਇਹਦਾ ਬੜਾ ਪਿਆਰ ਸੀ, ਇਹ ਬੜਾ ਰੋਂਦਾ। ਪਰ ਸਾਹਿਬ ਜੀ ਕਹਿੰਦੇ ਨੇ ਭਾਈ ਜਿਹੜਾ ਮਰ ਗਿਆ ਹੈ ਨਾ, ਕਿੰਨਾ ਵੀ ਜ਼ੋਰ ਲਾ ਲਾ ਕੇ ਰੋਵੋ, ਉਹਨੇ ਤੁਹਾਡਾ ਰੋਣਾ ਨਹੀਂ ਸੁਣਨਾ। ਇਹ ਤੁਸੀਂ ਰੋ ਰੋ ਕੇ ਲੋਕਾਂ ਨੂੰ

ਵਿਹੜੇ ਵਿਚ ਪਿਆ। ਸਾਰੀ ਉਮਰ ਪਾਲਣਾ ਕੀਤੀ, ਘਰ ਬਣਾਇਆ ਤੇ ਤੀਆਂ ਪੁੱਤਰ ਕਹਿੰਦੇ ਨੇ ਜੇਬਾਂ ਫੋੜ ਲਓ, ਬਟੂਆ ਤਾਂ ਨਹੀਂ, ਘਰ ਦੀਆਂ ਚਾਬੀਆਂ ਤਾਂ ਨਹੀਂ, ਹੱਥ ਦੇਖ ਲੋ, ਘੜੀ ਤਾਂ ਨਹੀਂ ਬੰਨੀ, ਸੋਨੇ ਦਾ ਕੜਾ ਤਾਂ ਨਹੀਂ ਪਾਇਆ, ਕੋਈ ਅੰਗੂਠੀ ਤਾਂ ਨਹੀਂ ਪਾਈ, ਜੇ ਹੈ ਤਾਂ ਸਭ ਕੁਛ ਲੈ ਲਿਆ, ਜੇ ਚੰਗਾ ਸੂਟ ਪਾਇਆ ਹੈ ਤਾਂ ਸੂਟ ਵੀ ਲਾ ਲੈਂਦੇ ਘਰ ਦਾ ਮਾਲਕ। ਸਾਰੀ ਉਮਰ ਧੀਆਂ ਪੁੱਤਰਾਂ ਵਾਸਤੇ ਕਮਾਇਆ, ਅੱਜ ਉਹਨਾਂ ਧੀਆਂ ਪੁੱਤਰਾਂ ਨੇ ਸਭ ਕੁਝ ਲਾ ਲਿਆ, ਇੱਕ ਕਫਨ ਪਾ ਕੇ ਲੈ ਕੇ ਤੁਰ ਪਏ, ਸ਼ਮਸ਼ਾਨ ਘਾਟ ਲੈ ਗਏ। ਜੇ ਕਫਨ ਚੰਗਾ ਹੋਵੇ ਤੇ ਕਈ ਵਾਰੀ ਸਾੜਨ ਵਾਲਾ ਉੱਤੋਂ ਲਾ ਲੈਂਦਾ, ਮਾੜਾ ਕਫਨ ਰਹਿ ਗਿਆ। ਅੱਗ ਲਾਈ ਤੇ ਅਗਨ ਦੇਵਤਾ ਕਹਿੰਦਾ ਭਾਈ ਆਇਆ ਤੇ ਨੰਗਾ ਸੀ, ਕਫਨ ਕਿੱਥੇ ਲੈ ਚੱਲਿਆ? ਕਫਨ ਵੀ ਉਹ ਸਾਂਭ ਲੈਂਦਾ, ਸਰੀਰ ਵੀ ਨਾਲ ਨਹੀਂ ਜਾਂਦਾ। ਤੇ ਸਾਹਿਬ ਜੀ ਕਹਿੰਦੇ ਨੇ ਭਾਈ ਜੇ ਮਰਨ ਵਾਲਾ ਆਪਣੇ ਨਾਲ ਕੁਝ ਲੈ ਗਿਆ ਤਾਂ ਤੁਸੀਂ ਵੀ ਪਾਪ ਕਰੀ ਜਾਓ, ਮਾਇਆ ਇਕੱਠੀ ਕਰੋ, ਮੈਂ ਤੁਹਾਨੂੰ ਨਹੀਂ ਰੋਕਦਾ।

ਚੰਗੇ ਗੁਣਾਂ ਦਾ ਵਪਾਰ ਕਰੋ, ਔਗੁਣ ਛੱਡ ਦਿਓ, ਗੁਣਾਂ ਨੂੰ ਸੰਭਾਲੋ, ਇਹੋ ਜਿਹੇ ਕੰਮ ਕਰੋ ਕਿ ਉਸ ਦਰਗਾਹ ਵਿੱਚ ਤੁਹਾਨੂੰ ਇੱਜ਼ਤ

ਕੋਈ ਕੰਮ ਕਰ ਲੋ ਜਿਉਂ ਲਾਹਾ ਲਾਹਾ ਕਹਿੰਦੇ ਨੇ ਲਾਭ ਤੋਟਾ ਕਹਿੰਦੇ ਨੇ ਨੁਕਸਾਨ ਜੇ ਕਿਸੇ ਕੰਮ ਵਿੱਚ ਲਾਭ ਹੈ ਤੇ ਨੁਕਸਾਨ ਵੀ ਜ਼ਰੂਰ ਹੈ ਤੇ ਭਾਈ ਜਿਹੜਾ ਜੰਮਿਆ ਹੈ ਉਹਨੇ ਮਰਨਾ ਜ਼ਰੂਰ ਹੈ ਇਹ ਪਰਮੇਸ਼ਰ ਦੀ ਰੀਤ ਹੈ

ਉਹਨਾਂ ਲੋਕਾਂ ਨੂੰ ਦਿਲਾਸਾ ਦਿੱਤਾ, ਉਹਨਾਂ ਨੇ ਰੋਣਾ ਪਿੱਟਣਾ ਬੰਦ ਕੀਤਾ ਹੈ। ਧੰਨ ਗੁਰੂ ਨਾਨਕ ਸਾਹਿਬ ਉਹਨਾਂ ਲੋਕਾਂ ਨੂੰ ਦਿਲਾਸਾ ਦੇ ਕੇ ਵਾਪਸ ਮੁੜੇ ਤਾਂ ਪਤਾ ਲੱਗਾ ਬਾਬਰ ਨੇ ਹਾਲੀ

ਬਾਬਰ ਦੇ ਕੈਂਪ ਤੋਂ ਥੋੜੀ ਦੂਰ ਜਾ ਕੇ ਬੈਠ ਗਏ। ਸਾਧ ਸੰਗਤ ਕੈਸਾ ਹੈ ਗੁਰੂ? ਉਹ ਰੱਬ ਨਾਲ ਬਹੁਤ ਪਿਆਰ ਕਰਦਾ ਹੈ, ਪਰ ਇਹਨਾਂ ਦੁਖੀ ਲੋਕਾਂ ਬਾਰੇ ਸੋਚ ਕੇ ਆਪ ਦੁਖੀ ਹੋ ਗਿਆ। ਭਾਵੇਂ ਇਹ ਲੋਕ ਪਾਪੀ ਸਨ, ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਸੀ, ਪਰ ਉਸ ਗੁਰੂ ਨਾਨਕ ਦਾ ਮਨ ਦੁਖੀ ਹੋ ਗਿਆ। ਉਹਨਾਂ ਦੁਖੀ ਲੋਕਾਂ ਦਾ ਦੁੱਖ ਦੇਖਿਆ, ਤੇ ਜਿਹੜੇ ਰੱਬ ਦੇ ਨਾਲ ਗੁਰੂ ਨਾਨਕ ਪਿਆਰ ਕਰਦਾ ਹੈ, ਅੱਜ ਉਸ ਨੂੰ ਇੱਕ ਤਾਨਾ ਵੀ ਮਾਰ ਦਿੱਤਾ। ਕਾਹਦੇ ਵਾਸਤੇ? ਸਾਡੇ ਲੋਕਾਂ ਵਾਸਤੇ, ਕਿ ਇਹ ਲੋਕ ਦੁਖੀ ਨਾ ਹੋਣ। ਪਰ ਅਸੀਂ ਲੋਕ ਕਿੰਨੇ ਅਕਿਰਤ ਕਣ ਹਾਂ ਕਿ ਫਿਰ ਵੀ ਉਹਦਾ ਨਾਮ ਨਹੀਂ ਜਪਦੇ। ਉਸ ਅਕਾਲ ਪੁਰਖ ਨੂੰ ਕਿਹੜਾ ਤਾਨਾ ਮਾਰਿਆ? ਧੰਨ ਗੁਰੂ ਨਾਨਕ ਸਾਹਿਬ ਨੇ। ਆਸਾ ਰਾਗ ਵਿੱਚ ਇਹ ਸ਼ਬਦ ਗੁਰੂ ਸਾਹਿਬ ਜੀ ਬਿਆਨ

ਬਾਬਰ ਦਾ ਅਸਲੀ ਵਤਨ ਸੀ ਆਪਣਾ ਦੇਸ਼। ਖਸਮਾਨਾ ਕਹਿੰਦੇ ਨੇ ਰੱਖਿਆ ਕਰਨੀ, ਇਹ ਅਕਾਲ ਪੁਰਖ। ਬਾਬਰ ਦਾ ਜਿਹੜਾ ਆਪਣਾ ਦੇਸ਼ ਸੀ, ਉਥੇ ਦੇ ਰਹਿਣ ਵਾਲੇ ਜਿਹੜੇ ਲੋਕ ਸਨ ਉਹਨਾਂ ਨੂੰ ਤੂੰ ਬਚਾ ਲਿਆ, ਪਰ ਜਿਹੜੇ ਹਿੰਦੁਸਤਾਨ ਦੇ ਲੋਕ ਸਨ ਇਹਨਾਂ ਨੂੰ ਸਜ਼ਾ ਦਵਾ ਦਿੱਤੀ। ਖੁਰਾਸਾਨ ਬਚਾ ਲਿਆ ਤੇ ਹਿੰਦੁਸਤਾਨ ਨੂੰ ਡਰਾ ਦਿੱਤਾ।

ਮਾਣੂ ਇੰਨੀ ਮਾਰ ਪਈ ਟੈਂਕੀ ਦਰਦ ਨਾ ਆਇਆ ਇਹ ਅਕਾਲ ਪੁਰਖ ਤੈਨੂੰ ਥੋੜਾ ਜਿਹਾ ਵੀ ਇਹਨਾਂ ਲੋਕਾਂ ਤੇ ਤਰਸ ਨਾ ਆਇਆ ਇਹਨਾਂ ਲੋਕਾਂ ਨੂੰ ਗਲੀਆਂ ਦੇ ਵਿੱਚ ਧਰੋਇਆ ਗਲ ਵੱਢ ਦਿੱਤੇ ਬਾਹਾਂ ਵੱਢ ਦਿੱਤੀਆਂ ਸਿਰ ਪਾੜ ਦਿੱਤੇ ਗਲਾਂ ਵਿੱਚ ਰੱਸੇ ਪਾਏ ਪਰ ਤੈਨੂੰ ਇਹਨਾਂ ਲੋਕਾਂ ਤੇ ਥੋੜਾ ਜਿੰਨਾ

ਬਾਬਰ ਦੇ ਕੰਨਾਂ ਵਿਚ ਪਈ, ਆਪਣੇ ਦਰਬਾਰੀਆਂ ਦੇ ਨਾਲ ਗੁਰੂ ਸਾਹਿਬਾਂ ਕੋਲ ਆਇਆ। ਬਾਬਰ ਭੰਗ ਬਹੁਤ ਪੀਂਦਾ ਸੀ, ਗੁਰੂ ਸਾਹਿਬਾਂ ਨੂੰ ਭੰਗ ਦਾ ਪਿਆਲਾ ਦਿੱਤਾ। ਸਾਹਿਬ ਜੀ ਕਹਿਣ ਲੱਗੇ, ਬਾਬਰ ਇਹ ਭੰਗ ਦਾ ਨਸ਼ਾ ਇਹ ਤਾਂ ਉਤਰ ਜਾਂਦਾ ਹੈ, ਸਾਨੂੰ ਪਰਮੇਸ਼ਰ ਦੇ ਨਾਮ ਦਾ ਨਸ਼ਾ ਹੈ, ਉਹ ਨਸ਼ਾ ਕਦੀ ਵੀ ਨਹੀਂ ਉਤਰਦਾ। ਤੇ ਗੁਰੂ ਸਾਹਿਬਾਂ ਨੇ ਇਹ ਫਿਰ ਸ਼ਬਦ

ਜਿਹੜਾ ਪਿਆਰ ਹੈ ਨਾ ਉਹ ਮੇਰੇ ਵਾਸਤੇ ਭੰਗ ਹੈ ਤੇ ਜਿਹੜਾ ਮੇਰਾ ਚਿੱਤ ਹੈ ਇਹਦੇ ਵਿੱਚ ਮੈਂ ਪਰਮੇਸ਼ਰ ਦੇ ਪਿਆਰ ਨੂੰ ਰੱਖਿਆ ਕਰ ਕਾਸਾ ਕਰ ਕਹਿੰਦੇ ਨੇ ਹੱਥਾਂ ਨੂੰ ਮੈਂ ਹੱਥਾਂ ਦਾ ਕਾਸਾ ਬਣਾ ਕੇ ਉਸ ਅਕਾਲ ਪੁਰਖ ਦੇ ਦੁਆਰੇ ਤੇ ਖਲੋ ਕੇ ਉਹਦੇ ਦਰਸ਼ਨਾਂ ਦੀ ਭਿੱਖਿਆ ਪਿਆ ਮੰਗਣਾ ਅਕਾਲ ਪੁਰਖ ਆਪਣੇ ਦਰਸ਼ਨਾਂ ਦੀ

ਦਿਲਾਂ ਦੇ ਵਿੱਚ ਨਾਮ ਦੀ ਰੋਸ਼ਨੀ ਜਗਾਈ, ਅੰਧੇਰੇ ਮਨਾਂ ਵਿੱਚ ਪਰਮੇਸ਼ਰ ਦੇ ਨਾਮ ਦਾ ਉਜਾਲਾ ਕੀਤਾ। ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਹਾ, ਕੂੜ ਅਮਾਵਸ ਸੱਚ ਚੰਦਰਮਾ ਦੇਸੇ ਨਾਹੀਂ ਕਹਿ ਚੜਿਆ। ਹੋਂ ਭਾਲ ਵਿਕੁੰਨੀ ਹੋਈ ਅੰਧੇਰੇ ਰਾਹ ਨਾ ਕੋਈ, ਵਿੱਚ ਹੋਮੇ ਕਰ ਦੁੱਖ ਰੋਈ, ਕਹੋ ਨਾਨਕ ਕਿਨ ਵਿਦ ਗਤ ਹੋਈ। ਇਸ ਤਰ੍ਹਾਂ ਗੁਰੂ ਸਾਹਿਬਾਂ ਨੇ ਜਗ੍ਹਾ ਜਗ੍ਹਾ ਜਾ ਕੇ ਅਗਿਆਨ ਦੇ ਅੰਧੇਰੇ ਨੂੰ ਦੂਰ ਕੀਤਾ ਤੇ ਪਰਮੇਸ਼ਰ ਦੇ ਨਾਮ ਦਾ